ਪਸ਼ੂ ਪਾਲਣ ਕਰਾਂ, ਬੰਗ ਉਹ ਦੁੱਧ ਵੇਚ ਗਏ ਜਾਂ ਬਛੜਾ ਬਛੜੀ ਵੇਚ ਗਏ ਵੀ ਆਪਾਂ ਮੁਨਾਫੋ ਕਮਾਵਾਂ। ਤੋ ਆਜ ਆਪਾਂ ਬਾਤਰੀ ਕਰਾਂਗਾ ਕਿ ਦੁਧਾਰੂ ਪਸ਼ੂ ਖਰੀਦਦੇ ਟਾਈਮ ਆਪਣਾ ਕਿ ਸਾਵਧਾਨੀਆਂ ਰੱਖਣੀ ਚਾਹੀਏ ਤਾਂ ਕਿ ਆਪਣਾ ਜੇ ਕੋਈ ਮੁਨਾਫੋ ਹੈ ਵੋ ਠੀਕ ਠਾਕ ਆਪਾਂ ਕਮਾ ਸਕਾਂ। ਪਸ਼ੂ ਖਰੀਦਦੇ ਟਾਈਮ ਜੇ ਆਪਾਂ ਵਿਗਿਆਨਿਕ ਦ੍ਰਿਸ਼ਟੀਕੋਣ ਰੱਖਾਂ ਤੋ ਆਪਣੇ ਮੁਨਾਫੇ ਕੀ ਜਿਕੀ ਦਰ ਹੈ ਵਾ ਜ਼ਿਆਦਾ ਰਹੇਸੀ, ਔਰ ਜਿਕੀ ਆਪਾਂ ਗਾਂ ਭੈਂਸ ਖਰੀਦੀਏ ਵਾ ਭਵਿਸ਼ਯ ਮੈਂ ਅੱਜ ਸੋ ਦੁੱਧ ਦੇਂਦੀ ਰਹੇਗੀ। ਇਹ ਵਾਸਤੇ ਪਸ਼ੂ ਖਰੀਦਦੇ ਟਾਈਮ ਆਪਾਂ ਨੇ ਕਈ ਬਾਤਾਂ ਕੋ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੋ ਜਾਏ। ਸਾਰੋਂ ਪਹਿਲਾਂ ਜੇ ਕੋ ਆਪਾਂ ਧਿਆਨ ਰੱਖਣਾ ਚਾਹੀਏ ਵੋ ਹੈ ਪਸ਼ੂ ਕੀ ਨਸਲ। ਹਮੇਸ਼ਾ ਕਿਸਾਨ ਭਾਈਓ ਆਪਣੇ ਜਿਕੀ ਗਾਂ ਹੈ ਭੈਂਸ ਹੈ ਵਾ ਅੱਛੀ ਨਸਲ ਕੀ ਖਰੀਦਣੀ ਚਾਹੀਏ, ਔਰ ਬਾ ਨਸਲ ਆਪਣੇ ਜੇ ਕੋ ਸਥਾਨੀ ਜਲਵਾਯੂ ਹੈ ਬਿੰਗ ਅਨੁਕੂਲ ਹੋਵੇ ਤੋ ਪਸ਼ੂ ਬਿਮਾਰ ਵੀ ਕਮ ਹੋਸੀ, ਔਰ ਆਪਣੋ ਜੇ ਕੋ ਬਿੰਗੀ ਬਿਮਾਰੀਆਂ ਪਰ ਕੋਈ ਖਰਚੋ ਹੈ ਔਰ ਟਾਈਮ ਦੇਣਾ ਹੈ ਵੀ ਮੈਂ ਵੀ ਆਪਾਂ ਨੇ ਬਚਤ ਹੋਸੀ। ਇੱਕ ਨਸਲ ਹੈ ਕਿਸਾਨ ਭਾਈਓ ਸਾਹੀਵਾਲ, ਆ ਨਸਲ ਕੀ ਹੈ ਕਿ ਪੰਜਾਬ ਕੋ ਜੇ ਕੋ ਆਪਣੋ ਸਾਰੇ ਲਾਗ ਤੋਂ ਇਲਾਕੋ ਹੈ ਵੀ ਇਲਾਕੇ ਮੈਂ ਪਾਈ ਚ ਔਰ ਬੈਠੇਗੀ ਰੱਠੇਗੀ ਆਪਣੀ ਜਲਵਾਯੂ ਵਾ ਲਗਭਗ ਸਮਾਨ ਹੈ ਤੋ ਆ ਨਸਲ ਵੀ ਆਪਾਂ ਲੈ ਸਕਾਂ। ਇੱਕ ਨਸਲ ਹੈ ਗਿਰ, ਆ ਵੀ ਰਾਜਸਥਾਨ ਮੈਂ ਜੇ ਕੋ ਆਪਣਾ ਇਲਾਕੋ ਹੈ ਵੀ ਮੈਂ ਕਾਮਯਾਬ ਹੈ। ਥਾਰ ਪਾਰਕਰ, ਇਹ ਨਸਲ ਕੇ ਬਾਰੇ ਮੈਂ ਆਪਾਂ ਸਾਰਾ ਚੌਖੀ ਤਰ੍ਹਾਂ ਜਾਣਾ ਕਿਉਂਕਿ ਆ ਬਿਲਕੁਲ ਸਥਾਨੀ ਨਸਲ ਹੈ, ਔਰ ਇੰਗੀ ਇੱਕ ਜ਼ਬਰਦਸਤ ਖਾਸੀਅਤ ਕਿਸਾਨ ਭਾਈਓ ਆ ਹੈ ਕਿ ਆ ਸ਼ੁਸ਼ਕ ਔਰ ਰੇਗਿਸਤਾਨੀ ਜਿਹੀ ਆਪਣੇ ਖੇਤਰ ਕੀ ਜਲਵਾਯੂ ਹੈ, ਇਹ ਜਲਵਾਯੂ ਮੈਂ ਬੜੇ ਆਰਾਮ ਹੋ ਰਿਹਾ ਇਸਕੇ। ਇੱਕ ਹਰਿਆਣਾ ਨਸਲ ਵੀ ਹੈ, ਹਰਿਆਣਾ ਕੋ ਇਲਾਕੋ ਵੀ ਆਪਣੇ ਖੇਤਰ ਕੇ ਆਸ ਪਾਸ ਹੀ ਲਾਗੇ ਹੈ ਤੋ ਆ ਨਸਲ ਵੀ ਆਪਾਂ ਵਿਚਾਰ ਕਰ ਸਕਾਂ ਹਾਂ। ਰਾਠੀ ਨਸਲ ਕੇ ਬਾਰੇ ਮੈਂ ਆਪਾਂ ਸਾਰਾ ਕਿਸਾਨ ਬਾਈ ਜਾਣਾ, ਆ ਨਸਲ ਆਪਣੋ ਜੀ ਕੋ ਬੀਕਾਨੇਰ ਸੰਭਾਗ ਹੈ, ਇਹ ਸੰਭਾਗ ਮੈਂ ਮਿਲੇ ਔਰ ਇਹਮੈਂ ਸੁੱਖੋ ਸਹਿਨ ਕਰਨੇ ਕੀ ਜੀ ਕੀ ਕਸ਼ਮਤਾ ਹੈ ਵਾ ਬਹੁਤ ਹੀ ਜ਼ਬਰਦਸਤ ਹੈ। ਇਹ ਇਲਾਵਾ ਕਿਸਾਨ ਬਾਈਓ ਜੇ ਆਪਣੇ ਕੰਨੇ ਹਰੇ ਚਾਰੇ ਪਾਣੀ ਹਰ ਟੀਕਾਕਰਨ ਕੀ ਪੂਰੀ ਵਿਵਸਥਾ ਹੈ ਤੋ ਆਪਾਂ ਕਈ ਸੰਕਰ ਨਸਲਾਂ ਖਰੀਦਣ ਪਰ ਵੀ ਵਿਚਾਰ ਕਰ ਸਕਾਂ ਹਾਂ। ਇਹ ਤੋਂ ਬਾਤ ਕਰੀਏ ਆਪਾਂ ਨਸਲਾਂ ਕੀ ਕਿਸਾਨ ਬਾਈਓ, ਔਰ ਨਸਲਾਂ ਬਾਅਦ ਮੈਂ ਬਿੰਗੀ ਸਰੀਰਿਕ ਜਿਹੀ ਬਣਾਵਟ ਹੈ ਪਸ਼ੂ ਕੀ ਬੀ ਪਰ ਵੀ ਧਿਆਨ ਰੱਖਣਾ ਚਾਹੀਏ। ਪਸ਼ੂ ਕੋ ਜੋ ਸਰੀਰ ਹੈ ਬਹੁਤ ਜ਼ਿਆਦਾ ਭਾਰੀ ਨਹੀਂ ਹੋਣਾ ਚਾਹੀਏ, ਗਾਂ ਸਿਰ ਕਾਨੋ ਥੋੜੀ ਛੋਟੀ ਹੋਣੀ ਚਾਹੀਏ, ਪਗਾਂ ਕਾਨੋ ਥੋੜੀ ਵੱਡੀ ਦਿਖਣੀ ਚਾਹੀਏ। ਗਾਂ ਕੀ ਜਿਹੀ ਗਰਦਨ ਹੈ ਪਤਲੀ ਔਰ ਲੰਬੀ ਹੋਣੀ ਚਾਹੀਏ, ਗਾਂ ਪੱਗ ਹੈ ਜੀ ਕਾ ਬੈ ਜਾਂ ਅੰਕਾ ਬਾਂਕਾ ਨਹੀਂ ਹੋਵੇ, ਸਿੱਧਾ ਹੋਵੇ, ਆਂਖਾਂ ਸਾਫ ਹੋਵੇ, ਔਰ ਗਾਂ ਜੀ ਕਾ ਨਥੂਣਾ ਹੈ ਨਾਸ਼ਿਆਂ ਜਿਹੀ ਹੈ ਬੈ ਚਮਕੀਲੀ ਔਰ ਥੋੜੀ ਗਿੱਲੀ ਹੋਣੀ ਚਾਹੀਏ। ਇੰਗ ਬਾਅਦ ਗਾਂ ਥਣ ਹੈ ਬਿੰਗ ਓਵਾੜੋ ਹੈ ਬੀ ਕਾਨੀ ਵੀ ਆਪਾਂ ਨਿਗਾਹ ਕਰਨੀ ਚਾਹੀਏ, ਗਾਂ ਥਣ ਲੰਬਾ ਔਰ ਚਾਰੋਂ ਥਣ ਲੰਬਾਈ ਮੈਂ ਬਰਾਬਰ ਹੋਣਾ ਚਾਹੀਏ, ਔਰ ਚਾਰੋਂ ਥਣ ਇੱਕ ਦੂਸਰੋਂ ਬਰਾਬਰ ਦੂਰੀ ਪਰ ਹੋਣਾ ਚਾਹੀਏ ਔਰ ਮੁਲਾਇਮ ਹੋਣਾ ਚਾਹੀਏ। ਥਣ ਜੇ ਛੋਟਾ ਮੋਟਾ ਹੈ, ਉਵਾੜੋ ਜੇ ਕਰੜੋ ਹੈ ਜਾਂ ਉਵਾੜੇ ਕਾ ਹੱਥ ਲਗਾਇਆ ਗਾਂ ਨੇ ਤਕਲੀਫ ਹੋਏ ਤੋ ਆਪਾਂ ਨੂੰ ਸਮਝ ਜਾਣਾ ਚਾਹੀਏ ਕਿ ਪਸ਼ੂ ਨੇ ਥਨੇ ਲੈਗੀ ਬਿਮਾਰੀ ਹੋ ਸਕੇ ਹੈ। ਇਸੀ ਗਾਂ ਆਪਾਂ ਨੇ ਕਦੀ ਨਹੀਂ ਲੈਣੀ ਚਾਹੀਏ ਕਿਉਂਕਿ ਏਕਰ ਜੇ ਇਸੀ ਗਾਂ ਆਪਣੇ ਬਾੜੇ ਮੈਂ ਆ ਗਈ ਤੋ ਆਪਣੇ ਬਾੜੇ ਮੈਂ ਜੇਕਾ ਦੂਸਰਾ ਸਵਸਥ ਪਸ਼ੂ ਹੈ ਬਾ ਮੈਂ ਵੀ ਆ ਬਿਮਾਰੀ ਫੈਲ ਸਕੇ। ਕਿਸਾਨ ਭਾਈਓ ਗਾਂ ਹਮੇਸ਼ਾ ਪਤਲੀ ਚਾਮੜੀ ਕੀ ਲੈਣੀ ਚਾਹੀਏ, ਪਤਲੀ ਚਾਮੜੀ ਕੀ ਜੇਕੀ ਗਾਂ ਹੈ ਬਾ ਦੁੱਧ ਜ਼ਿਆਦਾ ਦੇ ਕਿਉਂਕਿ ਗਾਂ ਜੱਕੋ ਵੀ ਖਾਣੋ ਪੀਣੋ ਕਰੇ ਬੀਹੋਂ ਬਿੰਗੀ ਊਰਜਾ ਬਣੇ, ਕਈ ਗਾਂ ਤੋਂ ਵੀ ਊਰਜਾਓਂ ਦੁੱਧ ਬਣਾਵੇ ਤੋ ਬੰਗ ਦੁੱਧ ਤੋਂ ਜ਼ਿਆਦਾ ਹੋ ਸੀ, ਔਰ ਕਈ ਗਾਂ ਵੀ ਊਰਜਾ ਨੇ ਵਸਾ ਮੈਂ ਬਦਲ ਦੇ ਔਰ ਬਾ ਵਸਾ ਬੰਗ ਸਰੀਰ ਮੈਂ ਜਮ੍ਹਾਂ ਹੋ ਜਾਏ ਬੀਹੋਂ ਬੰਗ ਚਮੜੀ ਮੋਟੀ ਹੋਵੇ ਔਰ ਦੁੱਧ ਫਿਰ ਆਪੀ ਕਮ ਹੋਣਾ ਹੀ ਹੈ ਬੰਗੋ, ਤਾਂ ਇਹ ਵਾਸਤੇ ਆਪਣੇ ਪਤਲੀ ਚਾਮੜੀ ਕੀ ਗਾਂ ਹੀ ਖਰੀਦਣੀ ਚਾਹੀਏ। ਗਾਂ ਕੀ ਉਮਰ ਵੀ ਕਮ ਹੋਣੀ ਚਾਹੀਏ, ਇੱਕ ਦੋ ਵਾਰ ਬੇੜੀ ਗਾਂ ਹੋਵੇ ਬਾ ਆਪਾਂ ਨੇ ਲਿਆਉਣੀ ਚਾਹੀਏ। ਅਬ ਉਮਰ ਕੋ ਠਾ ਲਗਾਉਣ ਖਾਤਰ ਆਪਾਂ ਕੀ ਬਿੰਗ ਸਿੰਘਾਂ ਪਰ ਗੌਰ ਕਰਾਂ ਕਿਉਂਕਿ ਜਿਉਂ ਜਿਉਂ ਗਾਂ ਕੀ ਉਮਰ ਵੱਡੇ ਬੀਆਂ ਬੀਆਂ ਬੰਗ ਸਿੰਘਾਂ ਪਰ ਛੱਲਾ ਜਾਂ ਧਾਰੀਆਂ ਸੀ ਬਣਤੀ ਜੇ, ਪਰ ਅੱਜ ਕੱਲ੍ਹ ਠੰਡਾ ਹੈ ਕਿਸਾਨ ਬਾਈਓ ਕਈ ਵੇਚਣ ਵਾਲਾ ਚਲਾਕੀ ਕਰ ਲਿਆ ਆਪਣੇ ਸਾਗੇ ਬਾਂ ਛੱਲਾ ਨੇ ਜਾਂ ਬਾਂ ਧਾਰੀਆਂ ਨੇ ਰੇਤੀ ਹੋ ਜਾਂ ਗਸਦੇ ਉੱਪਰ ਤੇਲ ਚੋਪੜ ਦੇ ਤੋ ਆਪਾਂ ਨੇ ਫਿਰ ਬਿੰਗੀ ਉਮਰ ਕੋ ਠਾਕ ਹੋਣ ਲੱਗ ਆਪਾਂ ਦੋਖੋ ਖਾ ਸਕਾਂ। ਇਹ ਵਾਸਤੇ ਚੀਕਣਾ ਸਿੰਘਾਂ ਪਰ ਕਦੀ ਆਪਾਂ ਨੇ ਨਹੀਂ ਜਾਣਾ ਚਾਹੀਏ। ਗਾਂ ਇਸੀ ਲੈਣੀ ਚਾਹੀਏ ਜੇ ਕਿ ਬਿਆਣਗੇ 10-11 ਮਹੀਨਾ ਤਾਈਂ ਦੁੱਧ ਦੇਵੇ ਔਰ ਇੱਕ ਦੋ ਮਹੀਨਾ ਹੀ ਟਲੇ, ਔਰ ਬਿਆਣਗੇ 3-4 ਮਹੀਨਾ ਗੇ ਬੀਚ ਮੈਂ ਬਾ ਦੂਸਰ ਗਿਆਬਣ ਹੋ ਜੇ। ਇੱਕ ਬਾਤ ਹੋਰ ਹੈ ਕਿਸਾਨ ਭਾਈਓ, ਕਈ ਵਾਰ ਕੀ ਕਰੇ ਵੇਚਣ ਵਾਲਾ ਜੀਕਾ ਹੋਵੇ ਬੈ 12-15 ਘੰਟਾ ਪਹਿਲਾਂ ਗਾਂ ਗੋ ਦੁੱਧ ਕੱਢੇ ਕੋਨੀ ਜਾਂ ਥੋੜੋ ਕੱਢੇ ਵੀ ਜਦ ਆਪਾਂ ਗਾਂ ਨੇ ਦੇਖਣ ਜਾਵਾਂ ਤੋ ਆਪਾਂ ਨੇ ਵੀ ਥਣ ਔਰ ਉਵਾੜੋ ਮੋਟਾ ਦਿਖੇ ਔਰ ਆਪਾਂ ਨੂੰ ਲੱਗੇ ਵੀ ਜ਼ਿਆਦਾ ਦੁੱਧ ਵਾਲੀ ਗਾਂ ਹੈ ਤੋ ਆਪਾਂ ਭਰਮ ਮੈਂ ਪੜ ਜਾਵਾਂ। ਔਰ ਕਈ ਵੇਚਣ ਵਾਲਾ ਇਹਾਂ ਕਰੇ ਕਿ ਵੇਚਣ ਨੂੰ ਪਹਿਲਾਂ ਗਾਂ ਨੇ ਕੋਈ ਖਾਂਡ ਹੈ ਗੁੜ ਹੈ ਘੀ ਹੈ ਇਸੀ ਚੀਜ਼ਾਂ ਖਵਾ ਦੇ ਵੀ ਕਿ ਏਕਰ ਦੁੱਧ ਬੋਲ ਦੇਵੇ ਵੋ ਪਸ਼ੂ ਤੋ ਆ ਚੀਜ਼ਾਂ ਬਚਣ ਖਾਤਰ ਆਪਾਂ ਨੇ ਵੀ ਗਾਂ ਨੇ ਦਿਨ ਮੈਂ 3 ਵਾਰ ਦੁੱਧ ਹੈ ਦੇਖ ਲੈਣੀ ਚਾਹੀਏ ਪੀਓ ਬਿੰਗ ਉਹ ਦੁੱਧ ਦੇਣਗੇ ਜੀ ਕੀ ਉਤਪਾਦਨ ਕਸ਼ਮਤਾ ਹੈ ਬਿੰਗੋ ਆਪਾਂ ਨੇ ਸਹੀ ਅਨੁਮਾਨ ਲੱਗ ਜੇ। ਤੋ ਕਿਸਾਨ ਭਾਈਓ ਇਹ ਤਰ੍ਹਾਂ ਇਹ ਜੀ ਕੀ ਛੋਟੀ ਛੋਟੀ ਬਾਤਾਂ ਆਪਾਂ ਕਰੀਏ ਅੱਜ ਅੰਗੋ ਧਿਆਨ ਆਪਾਂ ਨੇ ਰੱਖਣਾ ਚਾਹੀਏ ਕਿਉਂਕਿ ਕਿਸਾਨ ਭਾਈਓ ਆਪਾਂ ਇੱਤਾ ਪੀਸਾ ਲਗਾਵਾਂ ਅੱਜ ਕੱਲ੍ਹ ਪੀਸਾ ਬਹੁਤ ਲੱਗ ਹੈ ਗਾ

0: ਅਤੇ ਇਸ਼ੂ ਆਪਾਂ ਪੂਰੀ ਜੀ ਕਿ ਆਪਣੋ ਖੇਤ ਹੈ ਵੀ ਮੈਂ ਖੜ੍ਹੀ ਫਸਲ ਕੇ ਮੈਂ ਆਪਾਂ ਪਾਣੀ ਦੇ ਸਕਾਂਗਾ ਇਸ਼ੂ ਕਮ ਪਾਣੀ ਦੀ ਸਥਿਤੀ ਮੈਂ ਵੀ ਆਪਾਂ ਅੱਛੀ ਪੈਦਾਵਾਰ ਲੈ ਸਕਾਂਗਾ। ਮਿੱਤਰ ਜੀ ਕਾ ਕੀਟ ਹੋਇਆ ਆਪਣੇ ਖੇਤ ਕੇ ਅੰਦਰ ਬਿੰਗ ਆਪਾਂ ਹਮੇਸ਼ਾ ਸੰਰਕਸ਼ਣ ਕਰਨਾ ਚਾਹੀਏ ਵੀ ਵਾਸਤੇ ਆਪਾਂ ਪ੍ਰਕਾਸ਼ ਪਾਸ ਕੋ ਉਪਯੋਗ ਕਰਾਂ ਫੈਰੋਮਾਨ ਪਾਸ ਕੋ ਕੰਮ ਮੈਂ ਲੇਵਾਂ ਇਸ਼ੂ ਦਵਾਈ ਕੋ ਪ੍ਰਯੋਗ ਕਮ ਹੋ ਜਾਏਗਾ ਔਰ ਦਵਾਈ ਪਰ ਹੋਣ ਵਾਲੋ ਖਰਚੋ ਜੀ ਕੋ ਹੈ ਬੋ ਕਮ ਹੋ ਜਾਏਗਾ। ਬਿਨਾਂ ਦਵਾਈ ਕੇ ਵੀ ਕੀੜਾ ਜੀ ਕਾ ਹੈ ਵਾਂ ਪਰ ਆਪਾਂ ਪ੍ਰਭਾਵੀ ਨਿਯੰਤਰਣ ਲੈ ਸਕਾਂਗਾ। ਜਕਨ ਆਪਾਂ ਅੱਜ ਕੱਲ੍ਹ ਜੀ ਕੋ ਜੈਵਿਕ ਖੇਤੀ ਆਪਾਂ ਕਹਾਂ ਜਾਂ ਪ੍ਰਕਿਰਤਿਕ ਖੇਤੀ ਕਹਾਂ ਵੀ ਵਾਸਤੇ ਵੀ ਬਹੁਤ ਜ਼ਰੂਰੀ ਹੈ ਕਿ ਆਪਾਂ ਪ੍ਰਕਾਸ਼ ਪਾਸ ਔਰ ਫੈਰੋਮੈਨ ਪਾਸ ਕੋ ਉਪਯੋਗ ਕਰਾਂ। ਜੈਵਿਕ ਖੇਤੀ ਵੀ ਆਪਾਂ ਨੇ ਅਬ ਅਪਣਾਉਣੀ ਚਾਹੀਏ ਬੀਸ਼ੂ ਉਤਪਾਦਨ ਪਰ ਜਿੱਤੀ ਆਪਣੀ ਅਬ ਲਾਗਤ ਹੋਣ ਲੱਗ ਰਹੀ ਹੈ ਵਾ ਲਾਗਤ ਜੀ ਕੀ ਹੈ ਵਾ ਕਮ ਹੋ ਜਾਏਗੀ ਔਰ ਪ੍ਰਕਿਰਤੀ ਜੀ ਕੀ ਹੈ ਵਾ ਆਪਾਂ ਨੇ ਬਿੱਤੋ ਕੁ ਬਿੱਤੋ ਉਤਪਾਦਨ ਦੇਣ ਲੱਗ ਜਾਏਗੀ। ਸਿਫਾਰਿਸ਼ ਦੇ ਅਨੁਸਾਰ ਹੀ ਆਪਾਂ ਹਮੇਸ਼ਾ ਅਗੇਤੀ ਔਰ ਪਛੇਤੀ ਜੀ ਕੀ ਫਸਲਾਂ ਹੈ ਬਹਿ ਬੀਜਾਂ ਬੀਸ਼ੂ ਵਿਸ਼ਮ ਜੀ ਕੀ ਪ੍ਰਸਥਿਤੀਆਂ ਵੈ ਬੰਗਮਾ ਵੀ ਆਪਾਂ ਆਮਦਨੀ ਨੇ ਬੜਾ ਸਕਾਂਗਾ। ਕਈ ਵਾਰੀ ਆਪਾਂ ਦੇਖਾਂ ਕਿ ਆਪਣਾ ਗਲਤ ਜੀ ਕਾ ਨਿਰਣੈ ਹੋਵੇ ਬੰਗੀ ਵਜ੍ਹਾ ਸ਼ੂ ਆਪਣੀ ਫਸਲ ਜੀ ਕੋ ਹੈ ਵਾ ਨੁਕਸਾਨ ਕਰਜੇ। ਅਗੇਤੀ ਫਸਲ ਨੇ ਆਪਾਂ ਪਛੇਤੀ ਮੈਂ ਬੀਜ ਦੇਵਾਂ ਤੋ ਬਾਂ ਕਿਸਮਾਂ ਦੇ ਅੰਦਰ ਕਈ ਵਾਰੀਆਂ ਦੇਖਾਂ ਕਿ ਮੇਂਹ ਹੈ ਝੰਕੜ ਹੈ ਅੰਗ ਹੈ ਪ੍ਰਕੋਪ ਸ਼ੂ ਆਪਣੀ ਪੂਰੀ ਕੀ ਪੂਰੀ ਫਸਲ ਜੀ ਕੀ ਹੈ ਵਾ ਨਸ਼ਟ ਹੋ ਜਾਏ। ਉਪਜ ਨੇ ਹਮੇਸ਼ਾ ਸੁਖਾਗੇ ਛਾਣਗੇ ਸ਼੍ਰੇਣੀਵਾਰ ਕਰਕੇ ਜਕਿਨ ਆਪਾਂ ਗ੍ਰੇਡਿੰਗ ਕਾਂ ਅੱਜ ਕੇ ਜ਼ਮਾਨੇ ਮੈਂ ਬਿੰਗ ਬਾਅਦ ਮੈਂ ਹੀ ਬਾਜ਼ਾਰ ਮੈਂ ਲੈ ਕੇ ਜਾਣਾ ਚਾਹੀਏ ਜੀ ਕਿ ਬੜੀਆ ਫਸਲ ਹੈ ਬੜੀਆ ਸ਼੍ਰੇਣੀ ਦੀ ਫਸਲ ਹੈ ਬੜੀਆ ਗੁਣਵੱਤਾ ਵਾਲੀ ਫਸਲ ਹੈ ਬਿਨਾਂ ਆਪਾਂ ਉੱਚੇ ਸੂ ਉੱਚੇ ਭਾਵ ਮੈਂ ਵੇਚਾਂ ਔਰ ਕੋਈ ਜੇ ਫਸਲ ਕੋ ਹਿੱਸੋ ਮੰਦੋ ਰਹਿ ਗਿਆ ਹੈ ਤਾਂ ਬਿਨਾਂ ਆਪਾਂ ਕਮ ਰੇਟ ਕੇ ਉੱਪਰ ਵੇਚ ਸਕਾਂ। ਇਹ ਤਰੀਕੇ ਸੂ ਜਦ ਆਪਾਂ ਆਪਣੋ ਔਸਤ ਅਨੁਪਾਤ ਨਿਕਾਲਾਂਗਾ ਤਾਂ ਆਪਾਂ ਨੂੰ ਆਪਣੀ ਜੀ ਕੀ ਖੇਤ ਕੋ ਮੁੱਲ ਆਪਣੀ ਜੀ ਕੀ ਫਸਲ ਕੋ ਮੁੱਲ ਹੈ ਵੋ ਪੂਰੋ ਮਿਲੇਗਾ ਆਪਾਂ ਨੇ। ਇਹਦੇ ਇਲਾਵਾ ਖਾਦ ਬੀਜ ਕੀਟਨਾਸ਼ੀ ਦਵਾ ਇਹ ਜਦ ਵੀ ਆਪਾਂ ਖਰੀਦਾਂ ਤਾਂ ਵੀ ਸਮੇਂ ਵਿਕਰੇਤਾ ਸ਼ੂ ਬਿੱਲ ਜ਼ਰੂਰ ਲੈਣਾ ਚਾਹੀਏ। ਇਹ ਸ਼ੂ ਕਿਹਾ ਸੀ ਕਿ ਇੱਕ ਤਾਂ ਆਪਾਂ ਧੋਖਾਧੜੀ ਨੂੰ ਬਚ ਜਾਵਾਂਗਾ ਔਰ ਅਦਾਨਗੀ ਜੀ ਕੀ ਗੁਣਵੱਤਾ ਹੈ ਵਾ ਵੀ ਸੁਨਿਸ਼ਚਿਤ ਹੋ ਜਾਏਗੀ। ਕਈ ਵਾਰੀਆਂ ਕਹਿੰਦੇ ਬੀਜ ਮਾੜੋ ਆ ਗਿਓ ਜਦ ਆਪਣੇ ਕੋਲ ਬਿੱਲ ਹੋਵੇ ਫਸਲ ਕੋ ਬੀਮੋ ਹੋਵੇ ਤਾਂ ਆਪਣੀ ਨੁਕਸਾਨ ਹੋਏ ਡੀ ਫਸਲ ਕੇ ਮਾਂ ਵੀ ਜੀ ਕੋ ਬੀਮੋ ਹੈ ਵੋ ਆਪਣੀ ਜੀ ਕੋ ਨੁਕਸਾਨ ਹੈ ਵੀ ਪੂਰਤੀ ਕਰ ਦੇਵੇ ਤੋ ਜ਼ਰੂਰੀ ਹੈ ਕਿ ਜੀ ਕੋ ਵੀ ਖਾਦ ਬੀਜ ਕੀਟਨਾਸ਼ੀ ਆਪਾਂ ਲਿਆਵਾਂ ਬਿੰਗ ਉਹ ਬਿੱਲ ਜੀ ਕੋ ਹੈ ਵੋ ਜ਼ਰੂਰ ਲਿਆਵਾਂ। ਸਮੇਂ ਸਮੇਂ ਪਰ ਜੀ ਕਾ ਕ੍ਰਿਸ਼ੀ ਕਾਰਿਆਕ੍ਰਮ ਹੋਵੇ ਵੰਗ ਮੈਂ ਆਪਣੀ ਭਾਗੀਦਾਰੀ ਬਣਾਵਾਂ ਆਪਣਾ ਜਿੱਤਾ ਵੀ ਕ੍ਰਿਸ਼ੀ ਵਿਕਾਸ ਕੇਂਦਰ ਹੈ ਜਾਂ ਪੰਚਾਇਤ ਸਤਰ ਪਰ ਵੀ ਕਈ ਵਾਰੀ ਆਪਾਂ ਦੇਖਾਂ ਕਿ ਮੇਲਾਂ ਕੋ ਆਯੋਜਨ ਹੋਵੇ ਵੀ ਜਗ੍ਹਾ ਪਰ ਆਪਣੀ ਭਾਗੀਦਾਰੀ ਬਣਾਵਾਂ ਤਾਂ ਕਿ ਆਪਾਂ ਨੇ ਨਈ ਜੀ ਕੀ ਜਾਣਕਾਰੀ ਹੈ ਵਾ ਆਪਾਂ ਨੇ ਮਿਲੇ ਨਈ ਜੀ ਕੀ ਤਕਨੀਕਾਂ ਆਉਣ ਲੱਗ ਰਹੀ ਹੈ ਬਾਂਗੇ ਬਾਰੇ ਮੈਂ ਆਪਾਂ ਨੂੰ ਜਾਣਕਾਰੀ ਮਿਲੇ ਔਰ ਸਮੱਸਿਆ ਜੀ ਕੀ ਆਪਣੇ ਸਾਹਮਣੇ ਆਵੇ ਕਿਸਾਨੀ ਕੇ ਅੰਦਰ ਬਾਂਗੋ ਵੀ ਆਪਣੋ ਸਮਾਧਾਨ ਆਪਾਂ ਨੇ ਬੈਠੇ ਮਿਲ ਜਾਵੇ। ਫਸਲ ਬੀਮਾ ਕਰਾਉਣਾ ਤਾਂ ਸਭ ਸ਼ੂ ਜ਼ਰੂਰੀ ਹੈ ਇਸ਼ੂ ਆਪਾਂ ਕੋਈ ਵੀ ਅਗਰ ਆਪਣੀ ਜੋਖਿਮ ਹੈ ਵੀ ਸ਼ੂ ਬਚ ਸਕਾਂਗਾ। ਉੱਨਤ ਜੀ ਕਾ ਕ੍ਰਿਸ਼ੀ ਯੰਤਰ ਹੈ ਬਾਂਗੋ ਪ੍ਰਯੋਗ ਕਰਾਂ ਇਸ਼ੂ ਆਪਣੋ ਸਮੇਂ ਸ਼੍ਰਮ ਪੀਸਾ ਆ ਸਾਰੀ ਚੀਜ਼ ਕੀ ਬਚਤ ਹੋਵੇਗੀ ਔਰ ਜਦ ਸਮੇਂ ਔਰ ਸ਼੍ਰਮ ਦੀ ਬਚਤ ਹੋਵੇਗੀ ਪੀਸਾਂ ਦੀ ਬਚਤ ਹੋ ਸੀ ਤਾਂ ਆਪਣੋ ਮੁਨਾਫੋ ਹੀ ਗਿਣਿਓ ਜਾਵੇਗਾ। ਇਹਦੇ ਇਲਾਵਾ ਨਗਦੀ ਔਰ ਉਦਿਆਨੀ ਜੀ ਕੀ ਫਸਲਾਂ ਹੈ ਬਨ ਆਪਾਂ ਨੇ ਇੱਕ ਹਿੱਸਾ ਕੇ ਮਾਂ ਬੀਜਣਾ ਚਾਹੀਏ ਬਨ ਅਪਣਾਉਣਾ ਚਾਹੀਏ ਕਿਉਂਕਿ ਨਿਰੰਤਰ ਆਮਦਨੀ ਜੀ ਕੀ ਹੈ ਵਾ ਆਪਾਂ ਨੇ ਬੀਜੂ ਮਿਲਤੀ ਰਹੇਗੀ ਔਰ ਬਹੁਤ ਸਾ ਕਿਸਾਨ ਬਾਈ ਆਪਣੇ ਖੇਤ ਕੇ ਕੁਛ ਹਿੱਸੇ ਕੇ ਅੰਦਰ ਬਾਗ ਇਤਿਆਦਿ ਲਗਾ ਰੱਖਿਓ ਹੈ ਜਾਂ ਬਿੰਗ ਇਲਾਵਾ ਸਬਜ਼ੀ ਕੀ ਫਸਲਾਂ ਕਰੇ ਤਾਂ ਬੀਸ਼ੂ ਨਿਤ ਕੀ ਜੀ ਕੀ ਆਮਦਨੀ ਹੈ ਵਾ ਆਪਾਂ ਨੇ ਮਿਲਬੋ ਕਰੇ ਔਰ ਨਿਤ ਕੋ ਜੀ ਕੋ ਖਰਚੋ ਹੈ ਵੋ ਆਪਣੋ ਆਬੋ ਕਰੇ। ਅਗਰ ਆ ਛੋਟੀ ਛੋਟੀ ਬਾਤਾਂ ਪਰ ਆਪਾਂ ਵਿਸ਼ੇਸ਼ ਤੌਰ 'ਚੋਂ ਧਿਆਨ ਦੇਵਾਂਗਾ ਤਾਂ ਬੜੀਆ ਮੁਨਾਫੋ ਲੈ ਸਕਾਂਗਾ ਬੜੀਆ ਆਮਦਨੀ ਲੈ ਸਕਾਂਗਾ। ਅਬੇ ਹੁਣ ਚਾਲੂੰ ਰਾਮ ਰਾਮ ਸਾ ਰਾਮ ਰਾਮ।
1: ਅਭੀ ਆਪ ਸੁਣ ਰਹੇ ਥੇ ਕਾਰਜਕ੍ਰਮ ਖੇਤ ਖਲਿਹਾਨ ਮੇਂ ਜਾਣਕਾਰੀ ਉਤਪਾਦਕਤਾ ਵ੍ਰਿਧੀ ਕੇ ਮੂਲ ਮੰਤਰ। ਮੀਡੀਅਮ ਵੇਵ 326.7 ਮੀਟਰ ਯਾਨੀ 918 ਕਿਲੋਹਰਟਜ਼ ਪਰ ਹਮ ਆਕਾਸ਼ਵਾਣੀ ਕੇ ਕਾਟਨ ਸਿਟੀ ਚੈਨਲ ਸੂਰਤਗੜ੍ਹ ਸੇ ਬੋਲ ਰਹੇ ਹੈ। ਹਮਾਰੇ ਸਟੂਡੀਓ ਕੀ ਘੜੀ ਮੇਂ ਦਿਨ ਕਾ ਇੱਕ ਬਜਨੇ ਵਾਲਾ ਹੈ। ਅਬ ਹਮਾਰੇ ਜੈਪੁਰ ਅਜਮੇਰ ਕੇਂਦਰ ਸੇ ਹਿੰਦੀ ਮੇਂ ਪ੍ਰਾਦੇਸ਼ਿਕ ਸਮਾਚਾਰ ਰਿਲੇ ਕੀ ਜਾਏਂਗੇ।

ਵਾਹ ਸਵਾ ਕਿਤੋਂ ਸੁਰੀਲੋ ਜੋਸ਼ ਭਰਿਓ ਔਰ ਜੀਵ ਨੇ ਰਾਜੀ ਕਰਨ ਵਾਲੋ ਗੀਤ ਹੋ ਸਾ ਇਨ ਗੀਤ ਰੀ ਏਕ ਏਕ ਤਾਣ ਸੁਣਰ ਮਾਰੋ ਕਾਲਜੋ ਗਰਭ ਸੂ ਚੋੜੋ ਹੋ ਗਿਓ ਚਲੋ ਅਬ ਆ ਜਾਓ ਮਾਰੀ ਲਾਡਲੀ ਭੈਣਾ ਆਪਣੀ ਉਨ ਬਾਤ ਮਤ ਹੈ ਜਿਕੀ ਇਨ ਮਰੂਧਰਾਰੀ ਨੀਵ ਹੈ ਅਰੇ ਬਹਿਨੋ ਸੱਚੀ ਕਹੂੰ ਤੋ ਆਪਾਂ ਭਾਗਿਆਸ਼ਾਲੀ ਹਾਂ ਕਿ ਆਪਾਂ ਇਨ ਰਾਜਸਥਾਨ ਰੀ ਮਾਟੀ ਮਤ ਹੈ ਜਨਮ ਲਿਓ ਹਾਂ ਆ ਕੋਈ ਸਾਧਾਰਨ ਮਾਟੀ ਕੋਨੀ ਆ ਤੋ ਬਾ ਮਰੂਧਰ ਹੈ ਜਠ ਹਰ ਕੰਕੜ ਵੀਰਾਰੀ ਸ਼ਹਾਦਤ ਰੀ ਗਵਾਹੀ ਦੇਵੇ ਹੈ ਦੁਨੀਆ ਮਾਏ ਕੱਠੀ ਵੀ ਚਲਾ ਜਾਓ ਪਰ ਜਕੋ ਸਵਾਭਿਮਾਨ ਆਨ ਬਾਨ ਔਰ ਸ਼ਾਨ ਔਰ ਤਿਆਗ ਆਪਣੇ ਇਨ ਰਾਜਸਥਾਨ ਰੇ ਮਾਏ ਦਿਖੇ ਨੀ ਵੋ ਪੂਰੀ ਦੁਨੀਆ ਰੇ ਮਾਏ ਕੱਠੀ ਨਹੀਂ ਮਿਲੇ ਅਠੇਰੀ ਮਾਟੀ ਰੋ ਕਣ ਕਣ ਵੀਰਾ ਰੇ ਰਕਤ ਸੂ ਔਰ ਮਾਤਾ ਬਹਿਨਾ ਰੇ ਅਨਮੋਲ ਤਿਆਗ ਸੂ ਭਰਿਓੜੋ ਹੈ ਯਾਦ ਕਰੋ ਪੰਨਾ ਧਾਇਨ ਹੈ ਜਿੱਕੀ ਆਪਰੀ ਬੇਟੇ ਚੰਦਨ ਆਪਰੇ ਕਲੇਜੇ ਰੇ ਟੁਕੜੇ ਚੰਦਨ ਰੋ ਬਲੀਦਾਨ ਦੇਰ ਇਨ ਮੇਵਾੜ ਰੇ ਕੁੰਵਰ ਉਦੈ ਸਿੰਹ ਰੀ ਰਕਸ਼ਾ ਕਰੀ ਏਕ ਮਾਂ ਦੁਨੀਆ ਰੇ ਮਾਏ ਕੱਤੀ ਮੋਟੀ ਮਿਸਾਲ ਦੀ ਹੀ ਇਤੋ ਮੋਟੋ ਬਲੀਦਾਨ ਸਿਰਫ ਇਨ ਰਾਜਸਥਾਨ ਰੀ ਮਾਟੀ ਮਾਥੇ ਹੀ ਹੋ ਸਕੇ ਹੈ ਉਨ ਰਾਣੀ ਪਦਮਨੀ ਰੋ ਜੌਹਰ ਜਦ ਸਤਿਤਵ ਰੀ ਰਕਸ਼ਾ ਸਾਰੂ ਹਜ਼ਾਰੋ ਬਹਿਨਾ ਹੰਸਤੇ ਹੰਸਤੇ ਦਦਕਤੀ ਆਗ ਮਾਏ ਕੂਦਗੀ ਹੀ ਪਰ ਆਪਰੇ ਸਵਾਭਿਮਾਨ ਮਾਥੇ ਆਂਚ ਨਹੀਂ ਆਵਣ ਦੀ ਮਹਾਰਾਣਾ ਪ੍ਰਤਾਪ ਰੋ ਬੋ ਸੌਰਿਆ ਜਕਾ ਜੰਗਲ ਮਾਏ ਨੇ ਘਾਸ ਰੀ ਰੋਟੀਆਂ ਖਾਈ ਪਰ ਅਕਬਰ ਸਾਮੀ ਕਦੀ ਸਿਰ ਕੋਨੀ ਝੁਕਣ ਦਿਓ ਭਾਮਾਸਾ ਰੋਬੋ ਦਾਨ ਜਿਕੋ ਆਪਰੋ ਪੂਰੋ ਖਜ਼ਾਨੋ ਦੇਸ਼ ਰੀ ਆਜ਼ਾਦੀ ਵਾਸਤੇ ਲੁਟਾ ਦਿਓ ਆਪਾਂ ਨੇ ਆਪਣੇ ਟਾਬਰਾਂ ਨੇ ਵੀਰ ਸ਼ੂਰਵੀਰਾ ਰੀ ਗਾਥਾ ਵਾਂਗੋ ਬਲੀਦਾਨ ਸੁਣਾਵਣੋ ਚਾਹੀਜੈ ਤੋ ਟਾਬਰਾ ਰੇ ਖੂਨ ਮਾਏ ਨਯੋ ਜੋਸ਼ ਆਵੇਲਾ ਔਰ ਟਾਬਰ ਆਪਰੀ ਮਾਟੀ ਮਾਥੇ ਗਰਵ ਕਰੇਲਾ ਇਣ ਮਰੂਧਰਾ ਰੇ ਸੌਰੇ ਔਰ ਬਲੀਦਾਨ ਵਾਸਤੇ ਦੋ ਲਾਈਨ ਢਬਰੀ ਸੁਣੋ ਕੰਕਣ ਕੰਕੜ ਮੈਂ ਅਠੈ ਵੀਰਾ ਰੋ ਰਕਤ ਸਮਾਇਓ ਸਾ ਕੰਕੜ ਕੰਕੜ ਮੈਂ ਅਠੈ ਵੀਰਾ ਰੋ ਰਕਤ ਸਮਾਇਓ ਸਾ ਬਲੀਦਾਨ ਰੀ ਅਮਰ ਗਾਥਾ ਰਾਜਸਥਾਨ ਰੀ ਸ਼ਾਨ ਕਹਿਲਾਵੇ ਸਾ ਮੈਨੂੰ ਪਰਾਧੀਨਤਾ ਰੀ ਬੇੜੀਆਂ ਨੇ ਹਟਾਵਣ ਮਾਏ ਸ਼ੂਰਵੀਰਾ ਰੇ ਸਾਗੇ ਸਾਗੇ ਇਨ ਮਾਟੀ ਰੀ ਬਹਿਣਾ ਵੀ ਕਦੀ ਪਿੱਛੇ ਕੋਨੀ ਹਟੀ ਜੇ ਦੇਸ਼ ਮਾਏ ਆਜ਼ਾਦੀ ਰੋ ਬਿਗੁਲ ਬਜਿਓ ਤੁਮਾਰੀ ਬਹਿਣਾ ਵੀ ਚੁੱਲ੍ਹੇ ਚੌਕੇ ਸੂ ਬਾਹਰੇ ਨਿਕਲਰ ਅੰਗਰੇਜ਼ਾਂ ਸਾਹਮਣੇ ਦੰਦਨਾਤੀ ਛਾਤੀ ਠੋਕਰ ਖੜੀ ਹੋ ਗਈ ਇਨ ਆਜ਼ਾਦੀ ਰੇ ਅੰਦੋਲਨ ਮਾਏ ਮਾਰੀ ਬਹਿਣਾ ਰੋ ਵੀ ਯੋਗਦਾਨ ਹੈ ਕਿ ਕਈਆਂ ਕਾਲੀ ਬਾਈ ਆਪਰੇ ਗੁਰੂ ਜੀ ਨੇ ਬਚਾਉਣ ਵਾਸਤੇ ਜਾਨ ਰੀ ਬਾਜੀ ਲਗਾ ਦੀ ਤੋ ਇਨ ਬਾਰੇ ਮਾਏ ਨੇ ਹੋਰ ਵੀ ਬਾਤਚੀਤ ਕਰਾ ਲਾਂ ਪਰ ਪਹਿਲੀ ਸੁਣਾਵਾਂ ਥਾਨਾ ਏਕ ਚੌਖੋ ਸੋ ਗੀਤ।

ਵਾਹ ਸਵਾ ਕਿਤੋਂ ਸੁਰੀਲੋ ਔਰ ਕਾਲਜੇ ਨੇ ਸਕੂਨ ਦੇਵਨ ਨਾਲੋ ਗੀਤ ਹੋ ਸਾ ਇਨ ਗੀਤ ਰੀ ਮਿਠਾਸ ਸੁਣਨ ਤੋਂ ਮਾਰੋ ਤੋ ਜੀਵ ਰਾਜੀ ਹੋ ਗਿਓ। ਚਲੋ ਮਾਰੀ ਲਾਡਲੀ ਬਹਿਣਾ ਅਬ ਆ ਜਾਓ ਆਪਣੇ ਉਨ ਬਾਤ ਮਾਥਾ ਹੈ ਜਿੱਕੀ ਆਜ ਆਪਣੇ ਘਰ ਰੀ ਬਰਕਤ ਔਰ ਟਾਬਰਾ ਰੇ ਭਵਿਸ਼ਯ ਸੂ ਜੁੜੀ ਹੈ ਔਰ ਆਪਣੋ ਦੇਸ਼ ਹੈ ਉਹ ਤੋ ਹੈ ਹੀ ਰੰਗ ਰੰਗੀਲੋ। ਅਰੇ ਬਹਿਣੋ ਸਾਚੀ ਕਹਿਵਾਂ ਤੋ ਜੱਗੀ ਆਜ਼ਾਦੀ ਆਪਾਂ ਨੇ ਇਨ ਵੀਰਾਂ ਰੇ ਬਲੀਦਾਨ ਔਰ ਵੀਰਾਂਗਨਾਵਾਂ ਰੇ ਤਿਆਗ ਸੂ ਮਿਲੀ ਹੈ ਨੀ ਉਨ ਆਜ਼ਾਦੀ ਰੋ ਸਨਮਾਨ ਸਿਰਫ 15 ਅਗਸਤ ਜਾਂ 26 ਜਨਵਰੀ ਨੇ ਤਿਰੰਗੋ ਫਹਿਰਾਵਣ ਸੂ ਹੀ ਪੂਰੋ ਕੋਨੀ ਹੋਇਆ ਹੈ। ਸੱਚੇ ਅਰਥ ਰੇ ਮਾਇਨੇ ਆਜ਼ਾਦੀ ਰੋ ਸਨਮਾਨ ਜਦ ਹੋਵੇਲਾ ਜਦ ਆਪਾਂ ਆਪਣੇ ਘਰ ਰੀ ਚਾਰ ਦੀਵਾਰੀ ਮੈਂ ਉਨ ਆਜ਼ਾਦੀ ਰੀ ਰਕਸ਼ਾ ਕਰਾਲਾ ਦੇਸ਼ ਰੀ ਸੰਪੱਤੀ ਨੇ ਆਪਣੀ ਸੰਪੱਤੀ ਸਮਝਾਲਾ ਔਰ ਆਪਣੇ ਟਾਬਰਾਂ ਨੇ ਸੰਸਕਾਰੀ ਬਣਾਵਾਲਾ। ਅਸਲੀ ਧਨ ਤੋਂ ਬੈ ਸੰਸਕਾਰ ਹੈ ਜੱਕਾ ਆਪਾਂ ਟਾਬਰਾਂ ਰੇ ਕਾਲਜੇ ਮਾਏ ਰੋਪਾ ਹਾਂ। ਆਪਣੇ ਟਾਬਰਾਂ ਨੇ ਪ੍ਰੋਤਸਾਹਨ ਦੇਵਣ ਰੋ ਮਤਲਬ ਉਹ ਹੀ ਹੈ ਕਿ ਬੈ ਪੜ੍ਹ ਲਿਖਰ ਮੋਟੋ ਅਫਸਰ ਡਾਕਟਰ ਜਾਂ ਕਿਸਾਨ ਬਣੈ ਪਰ ਆਪਣੀ ਮਾਟੀ ਔਰ ਦੇਸ਼ ਨੂੰ ਦੂਰ ਨਾ ਹੋਵੇ। ਇਨ ਵਾਸਤੇ ਟਾਬਰਾਂ ਨੇ ਬਚਪਨ ਸੂ ਹੀ ਸਿਖਾਓ ਕਿ ਪਾਣੀ ਦੀ ਇੱਕ ਬੂੰਦ ਵਿਅਰਥ ਨਾ ਬਹਾਓ। ਫਾਲਤੂ ਚਾਲਤਾ ਪੰਖਾ ਕੂਲਰ ਬੰਦ ਕਰੋ ਸਾ ਗਲੀਆਰੇ ਮਾਇਨੇ ਕਚਰੋ ਨਾ ਫੈਂਕੋ। ਦੇਸ਼ ਰੀ ਰਕਸ਼ਾ ਕਰੋ। ਦੇਸ਼ ਰੀ ਰਕਸ਼ਾ ਸਿਰਫ ਸੀਮਾ ਮਾਥੇ ਬੰਦੂਕ ਲੇਰ ਖੜਾ ਸਿਪਾਹੀ ਹੀ ਕੋਨੀ ਕਰੈ ਘਰ ਮਾਇਨੇ ਬਚਤ ਕਰਨ ਵਾਲੀ ਲੁਗਾਇਆ ਔਰ ਅਨੁਸ਼ਾਸਨ ਮਾਨਣ ਵਾਲਾ ਟਾਬਰ ਵੀ ਦੇਸ਼ ਰੀ ਹੀ ਸੇਵਾ ਕਰੈ ਹੈ। ਦੂਜੀ ਬਾਤ ਜੇ ਥਾਰੀ ਲਾਡੋ ਬੇਟੀ ਪੜ੍ਹਾਈ ਮਾਏ ਖੇਲ ਕੁਦ ਮਾਏ ਸਿਲਾਈ ਕਢਾਈ ਮਾਏ ਆਗੇ ਵੱਢਣ

ਲੱਗ ਗਿਓ। ਮੈਨੂੰ ਆਪਾਂ ਬਾਤ ਕਰਨ ਲੱਗ ਰਿਹਾ ਹਾਂ ਆਪਣੇ ਰੰਗ ਰੰਗੀਲੇ ਰਾਜਸਥਾਨ ਰੀ, ਅਠੇਰੀ ਮਿੱਠੀ ਬੋਲੀ ਔਰ ਆਦਰ ਸਤਿਕਾਰ। ਆਪਣੀ ਮਾਰਵਾੜੀ ਬੋਲੀ ਦੀ ਤਾਂ ਮਿਠਾਸ ਤੋਂ ਦੇਖੋ ਸਾ, ਖੰਮਾ ਘਣੀ, ਰਾਮ ਰਾਮ ਸਾ, ਆਓ ਸਾ, ਵਿਰਾਜੋ ਸਾ, ਇਸਾ ਮਿੱਠਾ ਸ਼ਬਦ ਜੇਕਾ ਮੁੰਡੇ ਸੂ ਬੋਲਾ ਤਾਂ ਦੁਸ਼ਮਣ ਰੋ ਕਾਲ ਜੋ ਵੀ ਪਿਘਲ ਜਾਵੇ। ਅਠੇ ਘਰੇ ਆਏ ਮਹਿਮਾਨ ਰੋ ਸਤਿਕਾਰ ਦੇਵਤਾ ਰੀ ਤਰੈ ਕਰਿਓ ਜਾਵੇ। ਤੀਜਾ ਰੋ ਰੰਗ, ਤੀਜ ਤਿਉਹਾਰ, ਪਚਰੰਗੀ ਸੰਸਕ੍ਰਿਤੀ ਰੋ ਗਣਗੌਰ ਹੋਵੇ ਜਾਂ ਸਾਵਣ ਰੀ ਤੀਜ, ਮਰੂਧਰ ਰੋ ਹਰ ਤਿਉਹਾਰ ਆਪਣੇ ਜੀਵਨ ਰੇ ਮਾਇਨੇ ਨੂਆ ਰੰਗ ਭਰ ਦੇਵੇ ਹੈ। ਬਾਜਰੀ ਰੀ ਰੋਟੀ, ਕੈਰ ਸਾਂਗਰੀ ਰੀ ਸਬਜ਼ੀ, ਰਾਬੜੀ ਔਰ ਕਾਚਰੀ ਰੀ ਚਟਣੀ ਰੋ ਸਵਾਦ ਜਦ ਇਨ ਤਿਉਹਾਰਾਂ ਮਾਥੇ ਬਣੇ ਨੇ ਤਾਂ ਰਾਜਾ ਮਹਾਰਾਜਾ ਰੀ ਥਾਲੀ ਵੀ ਇਨ ਸਾਹਮਣੇ ਫਿੱਕੀ ਲੱਗੇ ਸਾ। ਸੱਚੀ ਕਹੂੰ ਭੈਣੋ, ਆਪਣੋ ਰਾਜਸਥਾਨ ਅਨਮੋਲ ਹੈ ਸਾ। ਧੋਰਾ ਰੀ ਆ ਮਾਟੀ ਪਿਆਰੀ, ਪਚਰੰਗੀ ਇਨਰੋ ਭੇਸ ਸਾ। ਧੋਰਾ ਰੀ ਆ ਮਾਟੀ ਪਿਆਰੀ, ਪਚਰੰਗੀ ਇਨਰੋ ਭੇਸ ਸਾ। ਘੂਮਰ ਔਰ ਲਹਿਰੀਏ ਸੂ ਸਜੈ, ਆਪਣੋ ਰੰਗੀਲੋ ਰਾਜਸਥਾਨ ਦੇਸ ਸਾ। ਵਾਹ ਸਾ ਵਾਹ, ਰੰਗੀਲੇ ਰਾਜਸਥਾਨ ਰੀ ਬਾਤ ਸੁਣ ਤੋਂ ਮਾਰੀ ਬਹਿਣਾ ਰੇ ਚੈਰੋ ਖਿਲ ਉੱਠਿਓ ਸੀ। ਪਰ ਬਹਿਣਾ ਬਾਤਾਂ ਬਾਤਾਂ ਰੇ ਮੈਨੇ ਦੁਪਹਿਰੀ ਰੋ ਕਿਤੋਂ ਅਨਮੋਲ ਟਾਈਮ ਬੀਤ ਗਿਓ ਹੈ, ਆਪਾਂ ਨੇ ਪਤੋ ਹੀ ਕੌਣ ਚੱਲਿਓ। ਪਰ ਅਭੀ ਮੈਂ ਜਾਊਂ ਕੋਨੀ, ਆਪਾਂ ਵੀ ਔਰ ਸੁਣਾ ਲਾ ਮਿੱਠੋ ਸੋ ਪਿਆਰੋ ਸੋ ਗੀਤ ਔਰ ਕਰਾਂ ਲਾ ਥੋੜ੍ਹੀ ਔਰ ਬਾਤਾਂ।

ਆਸ ਦੀ ਆਈ। ਘਰ ਦਾ ਕੰਮਕਾਰ ਬਈ ਨਾਸ ਥਿੰਦਾ ਕੋਲੋਂ। ਆਪਣੇ ਪੁੱਤਰ ਦੀਪਕ ਦੇ ਵਿਛੋੜੇ ਕਾਰਨ ਦੁਹਾਈਂ ਦੇ ਮੁੰਝ ਮਾਰ ਗਏ ਉਹਨੇ। ਵੱਖਰੀ ਵੱਖਰੀ ਰਾਹ ਕੇ ਪ੍ਰੇਮਾਂ ਦੇ ਹਾਂ ਲੋਕ ਥਿੰਦਾ ਰੋਣ ਲੱਗ ਪਾਉਂਦੀ ਆਈ। ਕੱਡਾਂ ਕੱਡਾਂ ਤਾਂ ਉਹ ਆਪਣੇ ਆਪ ਨਾਲ ਗੱਲਾਂ ਕਰਨ ਲੱਗ ਪਵੇ। ਦੀਪਕ ਦੋ ਅਮਰੀਕਾ ਪੜ੍ਹਨ ਵਾਸਤੇ ਭੇਜਿਆ ਈ ਅਤੇ ਪੜ੍ਹਾਈ ਖਤਮ ਥਿੰਦੇ ਉਕੂ ਵਾਪਸ ਆਉਣ ਵਾਸਤੇ ਆਖਿਆ ਈ। ਨਲਾਇਕ ਕੋ ਨੌਕਰੀ ਕਰਨ ਵਾਸਤੇ ਤਾਂ ਨਾ ਹੀ ਆਖਿਆ। ਇਹ ਠੰਡਾ ਸਾਹ ਭਰਿਓਸ ਭਲਾ ਆਪਣੇ ਗੋਡਿਆਂ ਉੱਤੇ ਹੱਥ ਰੱਖ ਕੇ ਉੱਠੀ ਪਈ ਅਤੇ ਵੱਧ ਆਪਣੇ ਘਰ ਦਾ ਕੰਮ ਕਾਰ ਕਰਨ ਲੱਗ ਪਈ। ਕਿਉਂ ਜੋ ਇਹ ਕੀਤੇ ਬੰਦਾ ਹੱਬਾ ਕੁਝ ਭੁੱਲ ਜਾਂਦਾ ਏ, ਥੋੜ੍ਹਾ ਸੌਖਾ ਥੀ ਜਾਂਦਾ ਏ। ਫੁਰਸਤ ਹੀ ਤਾਂ ਬੰਦਾ ਹਰ ਵੇਲੇ ਸੁਚੇਨਾ ਰਹਿੰਦਾ ਏ। ਦੀਪਕ ਪੜ੍ਹਾਈ ਵਿੱਚ ਹੁਸ਼ਿਆਰ ਆਈ। ਉਹਨੂੰ MA ਦਾ ਇਮਤਿਹਾਨ ਪੂਰੀ ਯੂਨੀਵਰਸਿਟੀ ਵਿੱਚੋਂ ਪਹਿਲੇ ਨੰਬਰ 'ਤੇ ਪਾਸ ਕੀਤਾ। ਦੀਪਕ ਦੀ ਸ਼ਾਨਦਾਰ ਕਾਮਯਾਬੀ ਦੇਖ ਉਹਦੇ ਮਾਪਿਓ ਬਹੁਤ ਖੁਸ਼ ਥੀ ਗਏ। ਉਹਨਾਂ ਸੋਚਿਆ ਦੀਪਕ ਪੜ੍ਹਾਈ 'ਚ ਹੁਸ਼ਿਆਰ ਏ, ਉਹਨੂੰ ਅੱਗੋਂ ਪੜ੍ਹਾਈ ਵਾਸਤੇ ਅਮਰੀਕਾ ਭੇਜਣਾ ਚਾਹੀਦਾ ਏ। ਬਲੋੜਾ ਮਿਹਨਤੀ ਏ, ਹੁਣ ਹਾਰ ਏ। ਇਹ ਕਿਤੇ ਉਹਨੂੰ ਪੈਸੇ ਦੀ ਸਰਕਾਰੀ ਮਦਦ ਵੀ ਮਿਲ ਰਹੀ ਸੀ। ਇਹ ਸੋਚ ਕੇ ਉਹਨਾਂ ਦੀਪਕ ਤੋਂ ਅਮਰੀਕਾ ਭੇਜਣ ਦਾ ਫੈਸਲਾ ਕੀਤਾ। ਦੀਪਕ ਦੀ ਵੀ ਯਾ ਮਰਜ਼ੀ ਆਸ ਉੱਥੇ ਹੀ ਬਣਨਾ ਚਾਹੁੰਦਾ ਸੀ। ਦੀਪਕ ਨੇ MBA ਕਰਨ ਵਾਸਤੇ ਅਮਰੀਕਾ ਅਰਜ਼ੀਆਂ ਭੇਜ ਦਿੱਤੋਂ ਨਸ। ਉੱਥੋਂ ਦੀ ਇੱਕ ਯੂਨੀਵਰਸਿਟੀ ਕਣੇ ਉਹਦੀ ਅਰਜ਼ੀ ਦੀ ਮਨਜ਼ੂਰੀ ਆ ਗਈ। ਸਾਰੇ ਖੁਸ਼ ਥੀ ਗਏ, ਪਰ ਵੰਜਣ ਲਈ ਹੱਬੋ ਚਣੇ ਉਦਾਸ ਥੀ ਗਏ। ਉਹਦੀ ਮਾਂ ਦੀਆਂ ਅੱਖਾਂ ਵਿੱਚੋਂ ਹੰਝੂ ਤ੍ਰਿਮਣ ਲੱਗ ਪਏ। ਦੀਪਕ ਨੇ ਰੁਖਸਤ ਥੀਵਨ ਕਣੇ ਪਹਿਲੋਂ ਮਾਪਿਓ ਦੇ ਪੈਰਾਂ ਤੋਂ ਹੱਥ ਲਾਇਆ, ਆਸ਼ੀਰਵਾਦ ਕੀ ਦੋਸ। ਮਾਂ ਨੇ ਉਹਦੇ ਸਿਰ 'ਤੇ ਹੱਥ ਫੇਰੇ ਉਸ, ਅਤੇ ਉਹ ਲੱਗਾ ਗਿਆ। ਉੱਥੋਂ ਬਣ ਕੇ ਦੀਪਕ ਨੇ ਬਹੁਤ ਮਿਹਨਤ ਕੀਤੀ, ਆਪਣੇ ਗੁਣਾਂ ਕੀਤੇ। ਉਹ ਯੂਨੀਵਰਸਿਟੀ ਵਿੱਚ ਹਰ ਕਹਿੰਦੇ ਹਾਂ ਵਿੱਚ ਵੜ ਗਿਆ। ਉਹਨੂੰ ਕਣੇ ਸਾਰੇ ਖੁਸ਼ ਹਨ ਅਤੇ ਉਹਦੀ ਤਾਰੀਫ ਕਰਦੇ ਹਨ। ਯੂਨੀਵਰਸਿਟੀ ਵਿੱਚ ਉਹਦਾ ਹੀ ਬਲੋੜੀ ਰਸ਼ਮੀ ਨਾਲ ਮੇਲ ਥੀ ਗਿਆ, ਜੋ ਉੱਥੇ ਹੀ ਆਪਣੇ ਪ੍ਰੋਜੈਕਟ ਦੀ ਰਿਪੋਰਟ ਪਈ ਤਿਆਰ ਕਰਦੀ ਆਈ। ਦੋਵੇਂ ਹੀ ਇੱਕ ਦੂਜੇ ਤੋਂ ਦੇਖ ਕੇ ਮੁਸਕਰਾ ਪੀਏ। ਰਸ਼ਮੀ ਦੀਪਕ ਦੇ ਗੁਣਾਂ ਅਤੇ ਸ਼ਖਸੀਅਤ ਬਾਰੇ ਤਾਂ ਪਹਿਲਾਂ ਵੀ ਸੁਣ ਚੁੱਕੀ ਆਈ, ਪਰ ਆਹਮੋ ਸਾਹਮਣੇ ਮੇਲ ਪਹਿਲੀ ਵਾਰੀ ਥੀ ਆ ਨੇ। ਰਸ਼ਮੀ ਬਹੁਤ ਸੋਹਣੀ, ਸ਼ੁਕੀਨ ਅਤੇ ਖੁਸ਼ ਮਿਜ਼ਾਜ ਬਲੋੜੀ ਆਈ। ਸਰੀਰ ਉਹਦਾ ਕੋਮਲ ਅਤੇ ਸੁਡੋਲ ਆਈ। ਅਕਸਰ ਉਹ ਦੋਹੀਂ ਮਿਲਦੇ ਰਹਿੰਦੇ, ਦੋਹੀਂ ਆਪਣੇ ਆਪਣੇ ਵਿਸ਼ੇ ਬਾਰੇ ਚਰਚਾ ਕਰਦੇ ਅਤੇ ਆਪਣੀਆਂ ਆਪਣੀਆਂ ਸਮੱਸਿਆਵਾਂ ਦਾ ਹੱਲ ਦਿੰਦੇ। ਰਸ਼ਮੀ ਦਾ ਟੱਬਰ ਅਮਰੀਕਾ ਵਿੱਚ ਆਬਾਦ ਆਈ ਅਤੇ ਕਿਤੀ ਸਾਲਾਂ ਤੋਂ ਉਹ ਉੱਥੇ ਹੀ ਰਹਿੰਦੇ ਹਨ। ਦੀਪਕ ਅਮਰੀਕਾ ਦੀ ਕਈ ਕੰਪਨੀ ਤੋਂ ਆਪਣਾ ਪ੍ਰੋਜੈਕਟ ਦੇ ਕੇ ਉੱਥੋਂ ਦੀਆਂ ਕੰਪਨੀਆਂ ਬਾਰੇ ਜਾਣਕਾਰੀ ਗਿਣਨਾ ਚਾਹੁੰਦਾ ਏ। ਰਸ਼ਮੀ ਨੇ ਉਹਦੀ ਇਹ ਕੰਮ ਵਿੱਚ ਪੂਰੀ ਪੂਰੀ ਮਦਦ ਕੀਤੀ। ਉਹ ਆਪਣੇ ਜਾਣਨ ਵਾਲਿਆਂ ਕੋਲ ਮਿਲੀ, ਉਹ ਲੋਕਾਂ ਕਣੇ ਦੀਪਕ ਦੀ ਸਿਫਾਰਿਸ਼ ਕੀਤੀ। ਦੀਪਕ ਦੀ ਯੋਗਤਾ ਅਤੇ ਰਸ਼ਮੀ ਦੀ ਸਿਫਾਰਿਸ਼ ਕੀਤੇ ਹੀ ਕੰਪਨੀ ਨੇ ਦੀਪਕ ਨੂੰ ਪ੍ਰੋਜੈਕਟ ਦੀ ਇਜਾਜ਼ਤ ਦੇ ਦਿੱਤੀ। ਦੀਪਕ ਅਤੇ ਰਸ਼ਮੀ ਦਾ ਮੇਲ ਜੋਲ ਵੱਧਦਾ ਗਿਆ। ਬਹੁਤ ਸਾਰਾ ਵਕਤ ਉਹ ਇਕੱਠੇ ਰਹਿੰਦੇ ਹਨ, ਘੁੰਮਦੇ ਫਿਰਦੇ, ਪਾਰਟੀਆਂ ਜਾਂ ਬਈ ਕਿੱਥਾਂ ਵੀ ਵੰਜਣਾ ਹੋਵੇ ਇਕੱਠੇ ਬਹਿੰਦੇ। ਦੋਹੇ ਹੀ ਦੂਜੇ ਤੋਂ ਦਿਲੋਂ ਪਿਆਰ ਕਰਦੇ ਹਨ। ਦੀਪਕ ਤੋਂ ਉੱਥੋਂ ਦਾ ਜੀਵਨ, ਸੰਗੀਤ, ਵਾਹਵਣ ਖਲੋਵਣ, ਰੰਗ ਢੰਗ ਸਭ ਕੁਝ ਅੱਛਾ ਲੱਗਦਾ ਏ। ਉੱਥੋਂ ਦੀ ਹਰ ਸ਼ੇ ਉਹਦੇ ਮਨ ਕੋ ਭਾ ਗਏ। ਉਹ ਉੱਥੇ ਹੀ ਨੌਕਰੀ ਕਰਨ ਲੱਗ ਪਿਆ। ਰਸ਼ਮੀ ਨਾਲ ਕਾਜ ਚਾ ਕੀਤਾ ਉਸ, ਅਤੇ ਇਹ ਕੀਤੇ ਉਹਨੂੰ ਉੱਥੋਂ ਦਾ ਸਥਾਈ ਵੀਜ਼ਾ ਮਿਲ ਗਿਆ ਅਤੇ ਉਹ ਅਮਰੀਕਾ ਦਾ ਨਾਗਰਿਕ ਬਣ ਗਿਆ। ਦੀਪਕ ਆਪਣੀ ਨੌਕਰੀ ਦੀ ਖਬਰ ਤਾਂ ਮਾਪੇ ਤੋਂ ਭੇਜ ਦਿੱਤੀ, ਭਲਾ ਕਾਜ ਦਾ ਕੁਝ ਨਾ ਲਿਖਿਓ ਉਸ। ਦੀਪਕ ਅਤੇ ਰਸ਼ਮੀ ਕਾਜ ਕਰਕੇ ਬਹੁਤ ਖੁਸ਼ ਹਨ, ਇੱਕ ਦੋਵੇਂ ਇੱਕ ਦੂਜੇ ਦੇ ਪਿਆਰ ਹੀ ਫਿੱਟ ਗਏ। ਰਸ਼ਮੀ ਦਾ ਦੀਪਕ ਮਤੋਂ ਹੰਢੋਲਾ ਹਾਂ ਨਾਸ ਪਾਉਂਦਾ, ਉਹਦੇ ਹਾਂ ਕੋਈ ਥੀਂਦਾ। ਇੱਕ ਦੂਜੇ 'ਤੇ ਝਾਰ ਝਾਰ ਵਹਿੰਦੇ ਹਨ, ਨਹੀਂ ਪੈਸਾ ਕਮਾਉਣ ਵਿੱਚ ਲੱਗ ਪਈਏ। ਚੜ੍ਹਦੀ ਜਵਾਨੀ 'ਚ ਬੰਨੇ ਦੇ ਪੇੜ ਡਾਕ 'ਤੇ ਨਹੀਂ ਲੱਗਦੇ। ਬੰਦਾ ਸੁਚਿੰਦਾ ਹੈ ਕਿ ਉਹ ਜੀਵਨ ਦੇ ਖੁਸ਼ੀਆਂ ਅਤੇ ਸੁੱਖ ਭੋਗਣਾ

ਤੇ ਸਾਰੇ ਸੁੱਖ ਤੇ ਖੁਸ਼ੀਆਂ ਸਿਰਫ ਪੈਸੇ ਨਾਲ ਹੀ ਮਿਲਦੇ ਹਨ। ਪੈਸੇ ਨਾਲ ਬੰਦਾ ਬਹੁਤ ਮਹਿੰਗੀਆਂ ਮਹਿੰਗੀਆਂ ਸ਼ੀਆਂ ਗਿਣ ਕੇ ਸੁਖੀ ਥੀ ਜਾਂਦਾ ਹੈ। ਪਹਿਲੂ ਪਹਿਲੂ ਤਾਂ ਦੋਵੇਂ ਬਹੁਤ ਪਿਆਰ ਨਾਲ ਆਉਂਦੇ ਹਨ, ਇੱਕ ਦੂਜੇ ਤੇ ਝਾੜ ਝਾੜ ਦਿੰਦੇ ਹਨ, ਮੁੰਡੋ ਲਾਨ ਨਾਨ ਵਿਛੜਦੇ, ਦੁਆਈ ਦੇ ਹਾਂ ਦਾ ਕੋਈ ਥਿੰਦਾ ਹੀ। ਉਹਨਾਂ ਦੀਆਂ ਇੱਛਾਵਾਂ ਕਲਪਨਾਵਾਂ ਸਾਂਝੀਆਂ ਹਨ, ਦੁੱਖ ਸੁੱਖ ਸਾਂਝੀਆਂ ਨੇ। ਇਹ ਵਕਤ ਸੋਹਣਾ ਗੁਜ਼ਰਦਾ ਗਿਆ, ਪੈਸਾ ਉਹਨਾਂ ਕੋਲ ਬਹੁਤ ਸਾਰਾ ਥੀ ਗਿਆ, ਬਹੁਤ ਸ਼ਿਕਾਰ ਥੀ ਗਏ। ਪਰ ਹੌਲੇ ਹੌਲੇ ਉਹਨਾਂ ਦੇ ਦਿਲ ਵਿੱਚ ਇੱਕ ਦਰਾੜ ਆ ਗਈ। ਉਹ ਇੱਕ ਦੂਜੇ ਕੋਲ ਦੂਰ ਥਿੰਦੇ ਗਏ, ਦੁਹਾਈ ਦੇ ਰਸਤੇ ਵੱਖਰੇ ਵੱਖਰੇ ਥੀ ਗਏ। ਦੀਪਕ ਭੇੜੀ ਸੰਗਤ ਵਿੱਚ ਪੋ ਗਿਆ, ਭੇੜੀਆਂ ਭੇੜੀਆਂ ਆਤਮ ਪੋ ਗਿਆ ਉਸ, ਅਤੇ ਡੇਹ ਪਡੇਹ ਅਯਾਸ਼ੀ ਅਤੇ ਆਲਸੀ ਬਣਦਾ ਗਿਆ। ਇਹ ਕਿਤੇ ਉਹ ਆਪਣੇ ਅਸਲੀ ਜੀਵਨ ਕੋਲ ਬਹੁਤ ਦੂਰ ਥੀਂਦਾ ਗਿਆ। ਰਸ਼ਮੀ ਕੋਲ ਉਹਦਾ ਇਹ ਵਿਹਾਰ ਉੱਕਾ ਨਹੀਂ ਬਣਦਾ, ਉਹ ਮਨਾ ਕਰਨ ਦੀ, ਪਰ ਸੁਣਦਾ ਕਿੱਥਾ ਉਸ। ਉਹਦੀ ਗੱਲ ਹੀ ਤਾਂ ਦੀਪਕ ਉੱਤੇ ਜਿਵੇਂ ਚਿਕਨੇ ਘੜੇ 'ਤੇ ਪਾਣੀ ਦੀਆਂ ਬੂੰਦਾਂ ਬਣ ਕੇ ਤਿਲਕਣ ਵਾਲੀ ਕਾਰ ਕਈ ਅਸਰ ਨਾਮ ਕਰਿੰਦੀਆਂ। ਉਹ ਦੀ ਰਾਹ ਜਿਹੜਾ ਕਰਿੰਦੇ ਰਹਿੰਦੇ। ਦੀਪਕ ਇਹ ਉਗਣਾ ਕੀਤੇ ਰਸ਼ਮੀ ਦੇ ਦਿਲ ਨੂੰ ਲੱਥਦਾ ਗਿਆ। ਪਹਿਲੂ ਪਹਿਲੂ ਜੋ ਗਾਲੀ ਪਿਆਰ ਅੱਛੀਆਂ ਲੱਗਦੀਆਂ ਨੇ, ਹੁਣ ਰਟਣ ਲੱਗ ਪਈਆਂ, ਪਿਆਰ ਕੜਵਾਹਟ ਵਿੱਚ ਬਦਲ ਗਿਆ। ਰਸ਼ਮੀ ਨੂੰ ਆਪਣੇ ਖਾਵਣ ਦੇ ਪਿਆਰ ਅਤੇ ਸਹਿਯੋਗ ਦੀ ਕਮੀ ਮਹਿਸੂਸ ਹੋਣ ਲੱਗ ਪਈ। ਉਹ ਦੀ ਰਾਤ ਜੁੜਦੀ ਰਹਿੰਦੀ ਜੁੜਦੀ ਰਹਿੰਦੀ, ਅਤੇ ਇਹ ਕਿਤੇ ਉਹ ਆਪਣੇ ਆਪ ਨੂੰ ਗਾਲ ਦਿੱਤੋ। ਉਹ ਬਹੁਤ ਮੰਦੀ ਦੁਖੀ ਥੀ ਗਈ। ਉਹਦੇ ਮੁਖੜੇ ਤੋਂ ਪਤਾ ਨਹੀਂ ਹਾਸਾ ਕਿੱਥਾਂ ਫਿਟ ਗਿਆ। ਉਹ ਤਾਂ ਹਾਰ ਗਈ, ਖਿੰਡ ਗਈ, ਆਪਣੇ ਆਪ ਨੂੰ ਬਹੁਤ ਕਮਜ਼ੋਰ ਮਹਿਸੂਸ ਕਰਨ ਲੱਗ ਪਈ। ਉਹਨੂੰ ਕੋਈ ਸਮਝ ਨਾ ਪਈ ਆਉਂਦੀ ਉਹ ਕੀ ਕਰੇ ਅਤੇ ਕੀ ਨਾ ਕਰੇ। ਇਹ ਦਿਨ ਲੰਘਦੇ ਗਏ, ਹਾਲਾਤ ਬਦਲਦੇ ਗਏ। ਹੁਣ ਰਸ਼ਮੀ ਨੂੰ ਦਿਨ ਪਹਾੜ ਜਿਹੜੇ ਲੱਗਦੇ ਹਨ, ਇੱਕ ਇੱਕ ਪਲ ਉਹਦੇ ਵਾਸਤੇ ਕੱਟਣਾ ਔਖਾ ਸੀ ਗਿਆ। ਉਹ ਵੰਜੇ ਵੀ ਤਾਂ ਕਿੱਥੋਂ ਵੰਜੇ, ਮਾਯੂਸ ਸੀ ਕਿ ਉਹ ਅਣਚਾਹੇ ਰਸਤਿਆਂ 'ਤੇ ਭਟਕ ਗਈ। ਇਹ ਰਸਤਿਆਂ 'ਤੇ ਚੱਲਣ ਦਾ ਉਹ ਕਦੀ ਸੁਪਨਾ ਵੀ ਨਹੀਂ ਕੀਤਾ। ਦੋਵੇਂ ਹੀ ਦੂਜੇ ਕਣੇ ਦੂਰ ਥੀਂਦੇ ਗਏ। ਦੀਪਕ ਘਰ ਆਉਂਦੇ ਤਾਂ ਘਰ ਖਾਲੀ ਖਾਲੀ ਲੱਗਦਾ, ਰਸ਼ਮੀ ਦਾ ਕੋਈ ਪਤਾ ਨਾ ਸੁਣਦਾ। ਉਹਦੀ ਅਣਹੋਂਦ ਉੱਕੂ ਅੱਖਰਦੀ ਆਈ। ਸੁਣਾ ਸੁਣਾ ਘਰ ਹੋਵੇ ਤਾਂ ਉਹ ਕੀ ਕਰੇ, ਬੋਲੇ ਵੀ ਤਾਂ ਕਹਿੰਦੇ ਨਾਲ ਬੋਲੇ, ਕੋਈ ਗੱਲ ਕਰਨ ਵਾਲਾ ਨਾ ਸੁਣਦਾ। ਉਹਨੂੰ ਸਮਝ ਨਹੀਂ ਆਉਂਦੀ ਉਹ ਕੀ ਕਰੇ ਅਤੇ ਕੀ ਨਾ ਕਰੇ। ਮੁੰਡ ਵੱਲੋਂ ਹਾਂ ਨਾ ਸੁਣਦਾ, ਸ਼ੁਦਾ ਉਦਾਸ ਥੀ ਜਾਂਦਾ। ਉਹਨੂੰ ਤਾਂ ਹੁਣ ਆਪਣੀ ਨੌਕਰੀ ਵੀ ਹਾਰ ਲੱਗਣ ਲੱਗ ਪਈ ਆ। ਨਾ ਸਿਲ ਕਰਨ ਦਾ ਜੀਵਨ ਵਿੱਚ ਹੁਣ ਕਾਈ ਮਜ਼ਾ ਨਾ ਸਲਾਤਾ, ਕਿਉਂ ਜੋ ਹੁਣ ਉਹ ਪਿਆਰ ਕਾਏ ਨਹੀਂ, ਕੜਵਾਹਟ ਹੀ ਕੜਵਾਹਟ ਆਈ। ਦੀਪਕ ਇਹ ਮਹਿਸੂਸ ਕੀਤਾ ਕਿ ਉਹਨਾਂ ਇਹ ਦੇਖਾ ਹੈ ਜੋ ਧਨ ਦੌਲਤ ਨਾਲ ਜੀਵਨ ਦੀਆਂ ਸਾਰੀਆਂ ਮੁਸ਼ਕਲਾਂ ਖਤਮ ਥੀ ਗਏ ਸਨ ਅਤੇ ਜੀਵਨ ਵਿੱਚ ਸਭ ਸੁੱਖ ਹੋ ਗਏ ਸਨ। ਉਹ ਸੋਚਿਆ ਨਾ ਬੰਦਾ ਤਾਂ ਮਾਇਆ ਦੇ ਵੱਸ ਵਿੱਚ ਥੀ ਕੇ ਉਹਦੇ ਜਾਲ ਵਿੱਚ ਫਸ ਕੇ ਇਨਸਾਨੀਅਤ ਕੋਲੋਂ ਦੂਰ ਕਿੱਥਾਂ ਬਹੁਤ ਦੂਰ ਲੱਗਾ ਪੈਂਦਾ ਹੈ। ਉਹਦਾ ਦੀਨ ਮਾਨ ਧਰਮ ਸਭੋ ਕੁਛ ਪੈਸਾ ਹੁੰਦਾ ਹੈ। ਆਪਣੇ ਵਤਨ ਕੋਲੋਂ ਦੂਰ ਦੂਜੇ ਮੁਲਕਾਂ 'ਚ ਧਨ ਦੌਲਤ ਕਮਾਉਣ ਵਾਸਤੇ ਉੱਪਰੇ ਵਾਲੀ ਕਾਰ ਰਾ ਕੇ ਸੁੱਖਾਂ ਦੌਲੋ ਬਹਿੰਦਾ ਹੈ, ਅਤੇ ਉਹਦੀ ਸਭ ਤੋਂ ਵੱਡੀ ਭੁੱਲ ਹੈ। ਪੈਸਿਆਂ ਦੀ ਕਮੀ ਪੂਰੀ ਕਰਿੰਦੇ ਕਰਿੰਦੇ ਬੰਦੇ ਦੇ ਮਨ ਵਿੱਚ ਸ਼ਾਂਤੀ ਨਹੀਂ ਆਉਂਦੀ। ਇਹ ਕਿਤੇ ਮਨੁੱਖ ਬਾਹਰੀ ਸੁੱਖ ਤਾਂ ਭੁਗਿੰਦਾ ਹੈ ਪਰ ਮਨ ਤੋਂ ਸ਼ਾਂਤੀ ਨਹੀਂ ਮਿਲਦੀ। ਉਹ ਆਪਣੇ ਜੀਵਨ ਵਿੱਚ ਇੱਕ ਡੇਂ ਸਮਝੌਤਾ ਨਹੀਂ ਕਰਿੰਦਾ, ਪਰ ਘਰ ਦਾ ਸੁੱਖ ਤਾਂ ਸਿਰਫ ਸਮਝੌਤਾ ਕਰਨ ਨਾਲ ਹੀ ਮਿਲਦਾ ਹੈ। ਉਹ ਬੀਤੇ ਵੀ ਹੈ ਵਕਤ ਦੇ ਖੂਬਸੂਰਤ ਦੀ ਯਾਦ ਆ ਗਿਆ। ਉਹ ਆਪਣੇ ਮਾਪਿਓ ਤੋਂ ਮਿਲਣ ਵਾਸਤੇ ਉਬਾਲਾ ਥੀ ਗਿਆ। ਆਪਣੇ ਮਾਪਿਓ ਤੋਂ ਯਾਦ ਕਰਿੰਦੇ ਕਰਿੰਦੇ ਉਹਦੇ ਹਾਂ ਕੋ ਕੁਛ ਥੀਵਣ ਲੱਗ ਪਿਆ, ਮੁੰਝ ਮਾਰ ਗਿਆ ਉਸ। ਹੁਣ ਉਹ ਤਾਂ ਆਪਣੇ ਮਾਪਿਓ ਦੀ ਛਾਂ ਤਲੇ ਰਾ ਕੇ ਉਹਨਾਂ ਦੇ ਪਿਆਰ ਦੇ ਵੱਧ ਪਾਉਣ ਵਾਸਤੇ ਉਬਾਲਾ ਥੀ ਗਿਆ। ਉਹ ਸੋਚਿਆ ਉਹ ਜੀਵਨ ਹੀ ਫਜ਼ੂਲ ਹੈ ਜਿਸ ਵਿੱਚ ਬੰਦੇ ਦੇ ਮਨ ਸਾਂਝੇ ਨੇ, ਵਿਚਾਰ ਸਾਂਝੇ ਨੇ, ਸੁਪਨੇ ਸਾਂਝੇ ਨੇ, ਸੰਸਾਰੀ ਉਦਿੱਤਣ ਹੈ, ਦਿਖਾਵਾ ਹੈ,

ਮਿੱਟੀ ਦੇਸ਼ ਦੀ ਮੱਥੇ ਲਾ ਕੇ ਅਸੀਂ ਮਾਣ ਨਾਲ ਤੁਰਦੇ ਹਾਂ ਜਿਨ੍ਹਾਂ ਨੇ ਦੇਸ਼ ਲਈ ਜਾਨ ਵਾਰੀ, ਉਹਨਾਂ ਨੂੰ ਦਿਲੋਂ ਯਾਦ ਕਰਦੇ ਹਾਂ। ਤਿਰੰਗਾ ਜਦੋਂ ਅਸਮਾਨ 'ਚ ਲਹਿਰਾਵੇ, ਦਿਲ ਵਿੱਚ ਜੋਸ਼ ਜਿਹਾ ਆ ਜਾਂਦਾ ਹੈ। ਭਾਰਤ ਮਾਂ ਦਾ ਨਾਮ ਜਦੋਂ ਆਵੇ, ਹਰ ਦਿਲ ਮਾਨ ਨਾਲ ਗਾ ਜਾਂਦਾ ਹੈ। ਸਭ ਤੋਂ ਪਹਿਲਾਂ ਆਕਾਸ਼ਵਾਣੀ ਕੋਟਨ ਸਿਟੀ ਚੈਨਲ ਸੂਰਤਗੜ੍ਹ ਪਰਿਵਾਰ ਵੱਲੋਂ 80ਵੇਂ ਸੁਤੰਤਰਤਾ ਦਿਵਸ 'ਤੇ ਆਪ ਜੀ ਸਾਰਿਆਂ ਨੂੰ ਲੱਖ ਲੱਖ ਵਧਾਈਆਂ। ਦੋਸਤੋ, ਅੱਜ ਇਹ ਪ੍ਰੋਗਰਾਮ ਅਸੀਂ ਲੈ ਕੇ ਪਹੁੰਚੇ ਹਾਂ, ਤੁਹਾਡਾ ਦੋਸਤ ਜਸਵੀਰ ਸਿੰਘ। ਅਤੇ ਅੱਜ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਗੱਲ ਕਰੀਏ ਤਿਰੰਗੇ ਦੀ, ਸ਼ਾਨ ਦੀ, ਮਾਨ ਦੀ। ਅਤੇ ਕੇਸਰੀ ਰੰਗ ਸਭ ਤੋਂ ਪਹਿਲਾਂ ਉੱਪਰ, ਅਤੇ ਇਹ ਸਾਨੂੰ ਦੱਸਦਾ ਹਿੰਮਤ, ਤਿਆਗ, ਬਲਿਦਾਨ ਅਤੇ ਦੇਸ਼ ਭਗਤੀ ਦਾ ਪ੍ਰਤੀਕ। ਇਹ ਮਾਨ, ਇਹ ਸਾਨੂੰ ਦੇਸ਼ ਲਈ ਕੁਰਬਾਨੀ ਦੇਣ ਅਤੇ ਨਿਡਰ ਰਹਿਣ ਲਈ ਪ੍ਰੇਰਣਾ ਦਿੰਦਾ ਹੈ। ਦੂਜਾ ਰੰਗ ਦੋਸਤੋ, ਚਿੱਟਾ ਰੰਗ, ਇਹ ਸੱਚਾਈ, ਸ਼ਾਂਤੀ ਅਤੇ ਪਵਿੱਤਰਤਾ ਨੂੰ ਦਰਸਾਉਂਦਾ ਹੈ। ਇਹ ਸਾਨੂੰ ਸੱਚੇ ਅਤੇ ਸ਼ਾਂਤੀਮਈ ਜੀਵਨ ਦਾ ਸੰਦੇਸ਼ ਦਿੰਦਾ ਹੈ। ਤੀਜਾ ਰੰਗ ਦੋਸਤੋ, ਹਰਾ ਰੰਗ, ਇਹ ਹਰਿਆਵੀ, ਖੁਸ਼ਹਾਲੀ, ਉਪਜਾਉਣ ਅਤੇ ਵਿਕਾਸ ਦਾ ਪ੍ਰਤੀਕ ਹੈ। ਇਹ ਭਾਰਤ ਦੀ ਕੁਦਰਤੀ ਸੰਪਦਾ ਅਤੇ ਤਰੱਕੀ ਤੋਂ ਦਰਸਾਉਂਦਾ ਹੈ। ਅਤੇ ਦੋਸਤੋ, ਵਿੱਚ ਇੱਕ ਚੱਕਰ, ਅਸ਼ੋਕਾ ਚੱਕਰ, ਔਰ ਉਹਦੇ ਵਿੱਚ 24 ਤਿੱਲੀਆਂ ਹੁੰਦੀਆਂ ਨੇ। ਅਤੇ ਇਹ ਚੱਕਰ ਸਾਰਨਾਥ ਦੇ ਅਸ਼ੋਕ ਸਤੰਭ ਤੋਂ ਲਿੱਤਾ ਗਿਆ ਹੈ। ਅਤੇ ਨਿਰੰਤਰ ਗਤੀ, ਧਰਮ ਨਿਆਏ ਅਤੇ ਤਰੱਕੀ ਦਾ ਸੰਦੇਸ਼ ਦਿੰਦਾ ਹੈ। ਦੋਸਤੋ, ਇਹ ਸੀ ਤਿਰੰਗੇ, ਸ਼ਾਨ ਦੀ, ਉਹਦੀ ਮਾਨ ਦੀ, ਉਹਦੀ ਗੱਲਬਾਤ। ਅਤੇ ਅੱਜ ਅਸੀਂ ਪ੍ਰੋਗਰਾਮ ਲੈ ਕੇ ਪਹੁੰਚ ਚੁੱਕੇ ਹਾਂ। ਤੁਹਾਡੇ ਸੁਨੇਹੇ ਜਿਹੜੇ ਪਹੁੰਚ ਰਹੇ ਆ ਸਾਡੇ ਕੋਲ, ਮੇਲ 'ਤੇ ਵੀ ਪਹੁੰਚ ਰਹੇ ਆ, ਅਤੇ

ਵਟਸਐਪ ਤੇ ਤੁਸੀਂ ਮੇਲ ਕਰ ਚੁੱਕੇ ਹੋ ਤੇ ਖਤ ਵੀ ਸਾਡੇ ਹੱਥ ਤੇ ਹੈ ਤੇ ਆਪਾਂ ਸ਼ੁਰੂਆਤ ਕਰਦੇ ਆਂ ਤੁਹਾਡੇ ਇਹ ਸੁਨੇਹੇ ਵਟਸਐਪ ਤੇ। ਤੇ ਦੋਸਤੋ ਪਹਿਲਾ ਸੰਦੇਸ਼ਾ ਪਹੁੰਚਿਆ ਜੀ ਵਟਸਐਪ ਤੇ ਮਹਾਰਾਸ਼ਟਰ ਤੋਂ। ਕਮਲ ਸਾਹਨੀ, ਪਿੰਕੀ ਸਾਹਨੀ, ਅਫਜ਼ਲ ਮਲਿਕ, ਸੰਦੀਪ ਮੱਕੜ ਤੇ ਨਿੱਪੀ ਸਾਹਨੀ, ਸੁਨੀਤਾ ਸਾਹਨੀ ਕਹਿੰਦੇ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਬਹੁਤ ਵਧੀਆ ਲੱਗਦਾ, ਗੀਤ ਸੁਣਵਾਇਓ, ਗੀਤ ਸੁਣਾਵਾਂਗੇ ਜੀ। ਅਤੇ ਪਿੰਡ ਡਾਕਨਾ ਲੋਹਗੜ੍ਹ ਠਾਕਰਾਂ ਵਾਲੇ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ, ਦਲਜੀਤ ਗੁਰਨੂਰ, ਡਾਕਟਰ ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ ਭਗਵਾਨਗੜ੍ਹ ਭੁੱਖਿਆਂ ਤੋਂ। ਅਤੇ ਅਗਲਾ ਸੁਨੇਹਾ

ਅਤੇ ਪਿੰਡ ਡਾਕਖਾਨਾ ਲੋਹਗੜ੍ਹ ਠਾਕਰਾਂ ਵਾਲੀ ਜ਼ਿਲ੍ਹਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ, ਦਲਜੀਤ ਗੁਰਨੂਰ, ਡਾਕਟਰ ਰਾਮ ਕੁਮਾਰ ਨਾਰੰਗ, ਬਲਦੇਵ ਸਿੰਘ ਭਗਵਾਨਗੜ੍ਹ ਭੁੱਖਿਆਂ ਤੋਂ। ਅਤੇ ਅਗਲਾ ਸੁਨੇਹਾ ਪਹੁੰਚਿਆ ਜੀ, ਕਹਿੰਦੇ ਕਿਵੇਂ ਹੋ ਜਸਵੀਰ ਸਿੰਘ ਜੀ? ਬਹੁਤ ਵਧੀਆ ਜੀ। ਕਿ ਸਭ ਤੋਂ ਪਹਿਲਾਂ ਕਹਿੰਦੇ ਜੀ ਆਪ ਜੀ ਔਰ ਆਕਾਸ਼ਵਾਣੀ ਪਰਿਵਾਰ ਅਤੇ ਸਾਥ ਸਾਥ ਸਾਰੇ ਸਰੋਤਿਆਂ ਨੂੰ ਕੱਲ੍ਹ ਦੀ ਯਾਨੀ ਸਵਤੰਤਰਤਾ ਦਿਵਸ ਦੀ ਹਾਰਦਿਕ ਸ਼ੁਭਕਾਮਨਾਏ। ਬਹੁਤ ਬਹੁਤ ਸ਼ੁਭਕਾਮਨਾ ਤੁਹਾਨੂੰ ਵੀ। ਕਹਿੰਦੀ ਆਪ ਜੀ ਦੀ ਆਵਾਜ਼ ਜਿਹੜੀ ਹੈ ਨਾ ਕਸ਼ਿਸ਼ ਹੈ ਅਤੇ ਇਸ ਸਭੀ ਨੂੰ ਇਹ ਸਾਰਿਆਂ ਨੂੰ ਇਸ ਖੁਸ਼ਬੂ ਦਾ ਅਹਿਸਾਸ ਦਿਲਾਉਂਦੀ ਹੈ ਅਤੇ ਤੁਹਾਡੀ ਗੱਲਬਾਤ ਦਾ ਲਹਿਜਾ ਸਾਰੇ ਦੇ ਮਨ ਮੋਹ ਲੈਂਦਾ ਹੈ ਅਤੇ ਬਾਰ ਬਾਰ ਇਸ ਪ੍ਰੋਗਰਾਮ ਸੁਣਨ ਤੋਂ ਮਜਬੂਰ ਕਰਦਾ ਹੈ। ਅਤੇ ਕਹਿੰਦੇ ਜੀ ਵੀ ਆਪ ਜੀ ਦਾ ਪ੍ਰੋਗਰਾਮ ਨਾਲ ਲਗਾਵ ਇੰਨਾ ਹੋ ਚੁੱਕਿਆ ਕਿ ਇੱਕ ਹਫ਼ਤੇ ਵਿੱਚ ਦੋ ਸ਼ੁੱਕਰਵਾਰ ਦੀ ਉਮੀਦ ਕਰਦਾ। ਕਹਿੰਦਾ ਇਹ ਮਨ ਦਾ ਤਾਂ ਨਹੀਂ ਹੈ, ਹੋ ਨਹੀਂ ਸਕਦਾ ਐਵੇਂ, ਪਰ ਦਿਲ ਇਹ ਕਹਿੰਦਾ ਕਿ ਵੀ ਦਿਲ ਸ਼ੁੱਕਰਵਾਰ ਦੇ ਅੰਦਰ ਦੋ, ਮਤਲਬ ਹਫ਼ਤੇ ਦੇ ਦੋ ਸ਼ੁੱਕਰਵਾਰ ਹੋਣ। ਅਤੇ ਕਹਿੰਦੇ ਜੀ ਵੀ ਅਸੀਂ, ਸਾਡੇ ਦਿਲ ਦੀ ਕੋਈ ਕਸੂਰ ਨਹੀਂ ਹੈ, ਪ੍ਰੋਗਰਾਮ ਹੀ ਇੰਨੇ ਚੰਗਾ ਲੱਗਦਾ। ਅਤੇ ਅੱਜ ਸੰਭਵ ਹੋ ਸਕੇ ਤਾਂ ਕਹਿੰਦੇ ਜੀ ਮਿੱਟੀ ਦੀ ਖੁਸ਼ਬੂ ਬਾਈ ਵਾਲੇ ਬਾਈ ਜੀ, ਇੱਕ ਫਰਮਾਇਸ਼ ਸਾਡੀ, ਸਿੱਲੀ ਸਿੱਲੀ ਆਉਂਦੀ ਹਵਾ, ਕਿਤੇ ਕੋਈ ਰੋਂਦਾ ਹੋਊਗਾ, ਸਾਡੀ ਫਰਮਾਇਸ਼ ਪੂਰੀ ਕਰ ਦਿਓ, ਰੱਬ ਮਿਹਰ ਕਰੂਗਾ। ਅਤੇ ਇਹ ਕਹਿੰਦੇ ਜੀ ਵੀ ਇੱਕ ਗੱਲ ਹੈ, ਕਹਿੰਦੇ ਜੀ ਅਸੀਂ ਉਦਘੋਸ਼ਕ ਨੂੰ ਸ਼ਰੋਤਾ ਨਾਲ ਬਹੁਤ ਸਨਮਾਨੀ ਹੈ ਅਤੇ ਅਸੀਂ ਆਪ ਜੀ ਨੂੰ ਮਿਲਣਾ ਚਾਹੁੰਦੇ ਹਾਂ ਅਤੇ ਸਾਨੂੰ ਕੀ ਕਰਨਾ ਪਊਗਾ। ਅਤੇ ਲਿਖਦੇ ਜੀ ਸੂਰਤਗੜ੍ਹ ਰਾਜਸਥਾਨ ਤੋਂ ਭੁਪਿੰਦਰ ਮਿਸ਼ਨ, ਪ੍ਰਭਜੋਤ ਮਿਸ਼ਨ ਅਤੇ ਬੇਬੀ ਜਾਨਵੀਕਾ। ਮਿਸ਼ਨ ਸਾਹਿਬ, ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਸੁਤੰਤਰਤਾ ਦਿਵਸ ਦੀ ਲੱਖ ਲੱਖ ਵਧਾਈਆਂ। ਦੂਜੀ ਦੋਸਤੋ, ਤੁਸੀਂ ਗੀਤ ਦੀ ਫਰਮਾਇਸ਼ ਕੀਤੀ ਕਿ ਕਿਤੇ ਸਾਡੀ ਵੀ ਫਰਮਾਇਸ਼ ਪੂਰੀ ਕਰ ਦਿਓ। ਕਹਿੰਦੇ ਵੀ ਜਿਹੜੀ ਇਹ ਗੀਤ ਦੀ ਤੁਸੀਂ ਫਰਮਾਇਸ਼ ਲਿਖ ਕੇ ਸਾਨੂੰ ਭੇਜੀਏ ਦੋਸਤੋ। ਸਿੱਲੀ ਸਿੱਲੀ ਆਉਂਦੀ ਹੈ ਵਾ, ਕਿਤੇ ਕੋਈ ਰੋਂਦਾ ਉੱਪਰ, ਰੋਣ ਪਕਾਉਣ ਦੀ ਗੱਲ ਛੱਡੋ ਦੋਸਤੋ। ਕੱਲ੍ਹ ਸੁਤੰਤਰਤਾ ਦਿਵਸ ਹੈ, ਕੋਈ ਨੱਚਦਾ ਟੱਪਦਾ ਗੀਤ ਆਪਾਂ ਜ਼ਰੂਰ ਸੁਣਾਂਗੇ। ਅਤੇ ਗੱਲ ਦੋਸਤੋ, ਤੁਸੀਂ ਕਹਿੰਦੇ ਵੀ ਮਿਲਣਾ ਚਾਹੁੰਦੇ ਹੋ ਤਾਂ ਮਿਲਣਾ ਦੋਸਤੋ। ਆਪਾਂ ਇਸ ਆਵਾਜ਼ ਦੇ ਮਾਰਫਤ, ਇਸ ਰੇਡੀਓ ਦੇ ਮਾਰਫਤ, ਇਸ ਮਾਧਿਅਮ ਦੇ ਮਾਰਫਤ, ਆਕਾਸ਼ਵਾਣੀ ਕੋਟਨ ਸਿਟੀ ਦੇ ਮਾਰਫਤ ਆਪਾਂ ਮਿਲ ਰਹੇ ਹਾਂ। ਔਰ ਦੂਸਰੀ ਗੱਲ ਦੋਸਤੋ, ਮਿਸ਼ਨ ਸਾਹਿਬ, ਜਦੋਂ ਆਪਾਂ ਦਿਲਾਂ 'ਚ ਵੱਸਦੇ ਹਾਂ ਨਾ, ਫਿਰ ਭੁੱਲਣ ਵਾਲੀ ਤਾਂ ਗੱਲ ਹੀ ਨਹੀਂ ਹੈ। ਅਤੇ ਬਾਕੀ ਤੁਹਾਡੇ ਜੀ ਆਇਆਂ ਨੂੰ, ਪ੍ਰੋਗਰਾਮ ਆਕਾਸ਼ਵਾਣੀ ਸੂਰਤਗੜ੍ਹ ਤੋਂ ਪ੍ਰਸਾਰਿਤ ਹੁੰਦਾ। ਆਕਾਸ਼ਵਾਣੀ ਸੂਰਤਗੜ੍ਹ ਕਿੱਥੇ ਇਸ ਟਾਈਮ ਹੈਗਾ ਤੁਸੀਂ ਜਾਣਦੇ ਹੋ ਚੰਗੀ ਤਰ੍ਹਾਂ। ਅਤੇ ਤੁਹਾਡਾ ਇਹ ਮੇਲ, ਸੁਨੇਹਾ ਪਹੁੰਚ ਗਿਆ ਜੀ, ਸ਼ੁਕਰੀਆ ਜੀ। ਅਤੇ ਅਗਲਾ ਮੇਲ ਪਹੁੰਚਿਆ ਜੀ, ਮਾਫ਼ ਕਰਨਾ ਜੀ, ਇਹ ਵਟਸਐਪ ਜਿਹੜਾ ਪਹੁੰਚਿਆ ਜੀ ਸਾਡੇ ਕੋਲ ਸੁਨੇਹਾ, ਅਤੇ ਇਹਨਾਂ ਨੇ ਚੰਦ ਲਾਈਨਾਂ ਲਿਖ ਕੇ ਭੇਜੀਆਂ ਜੀ ਕਿ ਕਹਿੰਦੇ ਪਿੰਡ ਵਰਗੀ ਰਾਹ ਨਾ ਕੋਈ, ਪਿਓ ਵਰਗੀ ਬਾਹ ਨਾ ਕੋਈ, ਦੁਨੀਆ ਲੱਗਦੀ ਧੁੱਪ ਵਰਗੀ, ਮਾਂ ਵਰਗੀ ਛਾਂ ਨਾ ਕੋਈ, ਰੁੱਖਾਂ ਵਰਗੀ ਠੰਡ ਨਾ ਕੋਈ, ਬਚਪਨ ਵਰਗਾ ਚਾਹ ਨਾ ਕੋਈ, ਰਿਸ਼ਤੇ ਭਾਵੇਂ ਲੱਖ ਮਿਲ ਜਾਵਨ, ਆਪਣਿਆਂ ਵਰਗਾ ਸਾਥ ਨਾ ਕੋਈ। ਵਾਹ ਜੀ ਵਾਹ, ਇਹ ਲਾਈਨਾਂ ਲਿਖ ਕੇ ਭੇਜੀ ਚੱਕ 15 PS ਤੋਂ ਸਰਬਜੀਤ ਸਿੰਘ ਜੋਸ਼ਨ, ਸਰਬਜੀਤ ਕੌਰ ਜੋਸ਼ਨ, ਗੁਰਮਨ ਸਿੰਘ ਜੋਸ਼ਮਨ, ਆਦਰਸ਼ਪਾਲ ਸਿੰਘ ਜੋਨਸਨ ਅਤੇ ਮੈਲਬਰਨ ਤੋਂ, ਅਤੇ ਰੋਬਿਨ ਸਿੰਘ ਜੋਸ਼ਨ ਵੈਂਕੂਵਰ ਤੋਂ। ਕਹਿੰਦੇ ਜੀ ਪੂਰੇ ਕੋਟਨ ਸਿਟੀ ਪਰਿਵਾਰ ਨੂੰ ਸੁਤੰਤਰਤਾ ਦਿਵਸ ਦੀਆਂ ਲੱਖ ਲੱਖ ਵਧਾਈਆਂ, ਅਤੇ ਪ੍ਰੋਗਰਾਮ ਲਾਈਵ ਸੁਣ ਰਹੇ ਅਤੇ ਬਹੁਤ ਵਧੀਆ ਲੱਗ ਰਿਹਾ। ਸ਼ੁਕਰੀਆ ਜੀ, ਤੁਸੀਂ ਪ੍ਰੋਗਰਾਮ ਸੁਣਦੇ ਹੋ ਜੋਸ਼ਨ ਸਾਹਿਬ। ਅਗਲਾ ਸੁਨੇਹਾ ਪਹੁੰਚਿਆ ਜੀ ਸਾਡੇ ਕੋਲ ਪਿੰਡ ਅਰਾਇਣ ਤੋਂ, ਬਨਵਾਰੀ ਲਾਲ ਜੈਪਾਲ, ਬਿਮਲਾ ਸੋਨੂ, ਸਮਮਤਾ ਦੀਕਸ਼ਾ, ਮੋਕਸ਼ ਸੁਸ਼ਾਂਤ, ਵਿਕਰਮ ਜੈਪਾਲ, ਪੂਨਮ ਚਾਲੀਆ। ਅਤੇ ਕਹਿੰਦੇ ਗੀਤ ਬਿਲਕੁਲ ਸੁਣਵਾਵਾਂਗੇ ਗੀਤ। ਅਗਲਾ ਸੁਨੇਹਾ ਪਹੁੰਚਿਆ ਭਵਾਨੀ ਤੋਂ, ਕ੍ਰਿਸ਼ਨ ਮਹਿਰਾ, ਕੋਮਲ ਮਹਿਰਾ, ਕਿਰਨ ਮਹਿਰਾ, ਕਪਿਲ ਮਹਿਰਾ, ਕੁਨਾਲ ਮਹਿਰਾ। ਅਤੇ ਆਹ ਸੁਨੇਹਾ ਪਹੁੰਚਿਆ ਜੀ ਸਾਡੇ ਕੋਲ ਸਾਡੇ ਦੋਸਤਾਂ ਦਾ, ਨਰਗੋੜਾ ਛੱਤੀਗੜ੍ਹ ਤੋਂ, ਮਹਾਰਾਜ ਕੀਰਤਨਪੁਰੀ ਗੋਸਵਾਮੀ, ਲਕਸ਼ਮਣ ਦੇਵੀ ਗੋਸਵਾਮੀ, ਜੋਗੇਸ਼ਪੁਰੀ, ਟਵਿੰਕਲ ਡਿੰਪਲ, ਨਾਕਸ਼ੀ ਨਿਕਸ਼ਾ, ਤੁਲਸੀ ਦਿਸ਼ਾ ਅਤੇ ਗੋਸਵਾਮੀ। ਅਤੇ ਪਿੰਡ ਹਿੱਪੜ ਸੋਗਾ, ਲਾਤੂਰ ਤੋਂ ਉਸਮਾਨ ਸ਼ੇਖ, ਫੌਜੀ ਸਾਹਿਬਨ ਸ਼ੇਖੀ, ਬਾਬਾ ਸ਼ੇਖ, ਸਿਮਰ ਸ਼ੇਖ ਔਰ ਕ੍ਰਿਸ਼ਮਾ ਸ਼ੇਖ ਅਤੇ ਸਾਇਰਾ ਬਾਨੂ ਸ਼ੇਖ। ਇਹ ਵੀ ਸੁਨੇਹਾ ਪਹੁੰਚਿਆ ਜੀ ਸਾਡੇ ਕੋਲ ਛੱਤੀਗੜ੍ਹ ਤੋਂ, ਨਿਤੀਸ਼ ਕੁਮਾਰ ਦੇਵਾਂਗ, ਦੁਰਗਾ ਪ੍ਰਸਾਦ, ਪਰਾਗ, ਪੂਨਾ, ਰਾਮ ਦੇਵਾਂਗਨ, ਕ੍ਰਿਸ਼ਨਾ, ਇਹਨਾਂ ਦੇ ਬਹੁਤ ਸਾਰੇ ਸਾਥੀ। ਅਤੇ ਮਹਾਰਾਸ਼ਟਰ ਤੋਂ ਗੰਗਾਧਰ ਸਵਾਨਕਰ, ਵਿਜੈ ਲਕਸ਼ਮੀ ਸਾਵਨਕਰ ਅਤੇ ਰਾਜੇਸ਼, ਰਾਕੇਸ਼, ਰਿਤਿਸ਼ਤਾ। ਗੰਜ ਟੁੰਡਵਾਰਾ ਤੋਂ ਮੁਹੰਮਦ ਯਾਸੀਨ ਹਾਸ਼ਮੀ, ਨਜ਼ਮਾ ਬੇਗਮ ਹਾਸ਼ਮੀ, ਮੁਹੰਮਦ ਆਫਿਸ਼ ਹਾਸ਼ਮੀ ਅਤੇ ਤੈਮੂਰ ਹਾਸ਼ਮੀ। ਅਤੇ ਆਹ ਸੁਨੇਹਾ ਪਹੁੰਚਿਆ ਜੀ, ਕਹਿੰਦੇ ਜੀ ਆਕਾਸ਼ਵਾਣੀ ਕੋਟਨ ਸਿਟੀ ਚੈਨਲ ਸੁਰਤਗੜ੍ਹ ਦੀ ਜੈਕਾਰ ਹੋ, ਰਾਧੇ ਰਾਧੇ ਅਤੇ ਮਿੱਟੀ ਦੀ ਖੁਸ਼ਬੂ ਕਾਰਜਕ੍ਰਮ ਪ੍ਰਸਤੁਤ ਕਰ ਰਹੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅਤੇ ਲਿਖਦੇ ਨੇ ਜੀ ਇਹ UP ਕਾਸਗੰਜ ਤੋਂ, ਯੋਗੇਂਦਰ ਨਾਇਕ, ਸ੍ਰੀਮਤੀ ਗੀਤਾ ਨਾਇਕ, ਨਿਹਾਰਿਕਾ ਨਾਇਕ, ਸੁਸ਼ਾਂਤ ਨਾਇਕ, ਸੁਰੇਸ਼ ਚੌਰਸੀਆ, ਫਾਰੂਕਾਬਾਦੀ। ਮੰਡੀ ਡੱਬਾਲੀ ਤੋਂ ਰਾਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ ਨਾਰੰਗ, ਤਾਨਿਆ ਨਾਰੰਗ। ਅਤੇ ਝਾਰਖੰਡ ਤੋਂ ਸ਼ਿਵਾ ਗੋਪ੍ਰੇਮ, ਕਪਿਲ ਸ਼ਿਵਾਂਸ਼, ਸੰਗੀਤਾ ਲਿਪੀ ਦੀਪਾਲੀ। ਅਤੇ ਬਿਜਨੌਰ ਤੋਂ ਮੁਹੰਮਦ ਵਕਾਰ ਫਰੀਦੀ, ਮੁਹੰਮਦ ਇਕਬਾਲ ਫਰੀਦੀ, ਸਿਤਾਰਾ ਬੇਗਮ,

ਨਸਰੀਨ, ਪਰਵੀਨ ਰੋਜੀ, ਪਿੱਟੂ ਸਾਜਦਾ ਅਤੇ ਹੀਨਾ ਕੋਸਰ। ਅਤੇ ਪ੍ਰੋਗਰਾਮ ਕਹਿੰਦੇ ਮਿੱਟੀ ਦੀ ਖੁਸ਼ਬੂ ਆਕਾਸ਼ਵਾਣੀ ਸੂਰਤਗੜ੍ਹ, ਪੇਸ਼ਕਾਰ ਦੇ ਸਾਡੇ ਵੱਲੋਂ ਪਿਆਰ ਭਰੇ ਸਤਿ ਸ਼੍ਰੀ ਅਕਾਲ। ਅਤੇ ਪਿੰਡ ਸੂਰੇਵਾਲੇ ਤੋਂ ਇਹ ਸੁਨੇਹਾ ਭੇਜਿਆ, ਥੇੜ ਤਹਿਸੀਲ ਟਿੱਬੀ ਜ਼ਿਲ੍ਹਾ ਹਨੂੰਮਾਨਗੜ੍ਹ ਤੋਂ ਸਤਨਾਮ ਸਵਣਾ, ਜਸਵਿੰਦਰ ਜੱਸੀ, ਸੁਮਨ ਅੰਸ਼ਦੀਪ ਸਵਣਾ, ਤਮੰਨਾ ਹਰਮਨ ਬੇਬੀ, ਜਿਆ ਪਰਮਵੀਰ। ਕਹਿੰਦੇ ਜੀ ਆਕਾਸ਼ਵਾਣੀ ਕੋਟਨ ਸਿਟੀ ਚੈਨਲ ਸੂਰਤ ਦੇ ਸਾਰੇ ਕਾਰਜਕ੍ਰਮ ਬਹੁਤ ਚੰਗੇ ਲੱਗਦੇ, ਸ਼ੌਕ ਨਾਲ ਸੁਣਦੇ, ਪ੍ਰੋਗਰਾਮ ਵਧੀਆ ਲੱਗਦੇ ਜੀ। ਸ਼ੁੱਕਰਵਾਰ ਦਾ ਅਸੀਂ ਬੇਸਬਰੀ ਨਾਲ ਇੰਤਜ਼ਾਰ ਕਰਦੇ। ਸ਼ੁਕਰੀਆ ਜੀ, ਤੁਸੀਂ ਮੇਲ ਪਾਇਆ ਔਰ ਤੁਹਾਨੂੰ ਪ੍ਰੋਗਰਾਮ ਚੰਗੇ ਲੱਗਦੇ। ਪਰਮਵੀਰ ਹਾਊਸ ਤੋਂ, ਆਦਰਸ਼ ਨਗਰ ਤੋਂ ਬਠਿੰਡਾ ਤੋਂ ਇਹ ਲਿਖਿਆ ਜੀ, ਅਸ਼ੋਕ ਗਰੋਵਰ, ਪ੍ਰਵੀਨ ਗਰੋਵਰ, ਨੀਤੀ ਗਰੋਵਰ, ਪ੍ਰਵੀਨ ਗਰੋਵਰ ਅਤੇ ਪਵਨੀਤ ਗਰੋਵਰ, ਵਿਕਰਮਜੀਤ ਗਰੋਵਰ। ਕਹਿੰਦੇ ਜੀ ਸਾਡੀ ਬੇਨਤੀ ਹੈ ਜੀ, ਪੰਜਾਬੀ ਫਿਲਮ ਦਾ ਸਦਾਬਹਾਰ ਗੀਤ ਸਾਨੂੰ ਜ਼ਰੂਰ ਸੁਣਾਓ, ਗੀਤ ਵੀ ਸੁਣਾਵਾਂਗੇ, ਪ੍ਰੋਗਰਾਮ ਸੁਣਦੇ ਰਹੋ। ਕਹਿੰਦੇ ਜੀ ਅਗਲਾ ਸੁਨੇਹਾ 'ਚ ਕਹਿੰਦੇ ਜੀ ਵੀ ਸਾਨੂੰ ਗੀਤ ਜ਼ਰੂਰ ਸੁਣਵਾ ਦਿਓ, ਸੁਣਵਾ ਦਿਆਂਗੇ ਜੀ ਸਿਰਸਾ ਤੋਂ ਰਾਧੇਸ਼ਾਮ ਸ਼ਰਮਾ, ਇੰਦਰਾ ਸ਼ਰਮਾ, ਸਾਧਕ ਸ਼ਰਮਾ ਦਾ। ਅਤੇ ਅਮਰਗੜ੍ਹ ਸਾਧੂ ਸ਼ਹਿਰ ਤੋਂ ਇਹ ਸੁਨੇਹਾ ਪਹੁੰਚਿਆ, ਕੁਲਵੰਤ ਮਾਨ, ਲਖਵਿੰਦਰ ਕੌਰ, ਖੁਸ਼ਪ੍ਰੀਤ ਕੌਰ ਮਾਨ, ਗੁਰਨੂਰ ਮਾਨ, ਕੁਲਵਿੰਦਰ ਕੌਰ ਮਾਨ, ਹਰਵਿੰਦਰ ਮਾਨ ਅਤੇ ਰਾਜ ਸਿੰਘ ਪ੍ਰੀਤ ਮਾਨ ਦਾ। ਪ੍ਰੋਗਰਾਮ ਲਾਈਵ ਚੱਲ ਰਿਹਾ, ਬਹੁਤ ਵਧੀਆ ਲੱਗ ਰਿਹਾ, ਸ਼ੁਕਰੀਆ ਜੀ। ਅਤੇ ਮੁਜ਼ੱਫਰ ਬਿਹਾਰ ਤੋਂ ਆਇਰਨ ਰਾਜ, ਰੋਹਿਤ ਰਾਜ, ਪਿਊਸ਼ ਕੁਮਾਰ। ਅਤੇ ਆਹ ਔਰੰਗਾਬਾਦ ਮਹਾਰਾਸ਼ਟਰ ਤੋਂ ਅਨਿਲ ਕੁਮਾਰ ਘੋੜਕੀ, ਵਿਸ਼ਾਲੀ ਪ੍ਰਜਾਕਤਾ, ਵਿਕਸ਼ਨਵੀ, ਗਾਇਤਰੀ, ਯੋਗੇਸ਼। ਅਤੇ ਆਹ ਸੁਨੇਹਾ ਪਹੁੰਚਿਆ, ਕਹਿੰਦੇ ਜਸਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ, ਆਪ ਜੀ ਦਾ ਖੂਬਸੂਰਤ ਮੁਸਕਾਨ ਅਤੇ ਖੂਬਸੂਰਤ ਆਵਾਜ਼ ਦਿਲ 'ਤੇ ਗਹਿਰਾ ਅਸਰ ਕਰ ਗਈ ਹੈ। ਲਿਖਦੇ ਨੇ ਚੱਕ 7 DBN ਭਾਦੂਵਾਲ ਢਾਣੀ ਤੋਂ, ਟੇਕਚੰਦ ਚਾਰਨ, ਸੰਤੋਸ਼ ਦੇਵੀ, ਸੱਤਿਆਪ੍ਰਿਆ ਚਾਰਨ, ਜੈ ਸਿੰਘ ਚਾਰਨ, ਬਿਟੀਆ ਯੋਗੇਸ਼ਰੀ, ਰਣਜੀਤ ਸਿੰਘ ਸੁਥਾਰ, ਗੁਰਦੇਵ ਸਿੰਘ ਭਗਾਨੀਆ, ਹਰਨੇਕ ਸਿੰਘ ਭਗਾਨੀਆ ਅਤੇ ਕ੍ਰਿਸ਼ਨ ਲਾਲ ਧਰਨ ਦਾ। ਸ਼ੁਕਰੀਆ ਚਰਨ ਸਾਹਿਬ, ਤੁਹਾਨੂੰ ਪ੍ਰੋਗਰਾਮ ਵਧੀਆ ਲੱਗਦੇ, ਸਾਡੀ ਆਵਾਜ਼ ਪਸੰਦ ਆਉਂਦੀ ਹੈ, ਪ੍ਰੋਗਰਾਮ ਸੁਣਦੇ ਰਹੋ, ਸੁਨੇਹੇ ਭੇਜਦੇ ਰਹੋ। ਦੁਲਾਪੁਰਾ ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਪ, ਸੀਤਲ ਕਸ਼ਪ, ਸੋਨੂ ਰਾਜੇਸ਼, ਰਾਜਪਾਲ ਪੰਕਜ, ਕਾਜਲ ਸੀਮਾ, ਮਾਨਵੀ ਤਨਵੀ, ਲਕਸ਼ੇ ਸੋਨੀ, ਮੋਹਨੀ ਰਿਤਿਕ, ਬਲਵੀਰ ਸਿੰਘ। ਅਗਲਾ ਸੁਨੇਹਾ ਪਹੁੰਚਿਆ ਜੀ ਰਿੰਗਣੀ ਛੱਤੀਗੜ੍ਹ ਤੋਂ ਦਿਨੇਸ਼ ਵਰਮਾ, ਕਰੁਣਾ ਵਰਮਾ ਦਾ। ਅਤੇ ਪਿੰਡ ਨਿਓਲਾ ਰਾਮਪੁਰਾ ਤੋਂ ਸੁਰਿੰਦਰ ਡਿਡਨ, ਸਿਕਲਾ ਡਿਡਨ, ਸਕੀਲਾ ਡਿਡਨ, ਸੰਦੀਪ ਅਨਵਰ, ਅਕੂ ਬਾਬਰਾ, ਮੁਮਤਾਜ਼ ਡਿਡਨ। ਅਤੇ ਕੋਈ ਵੀ ਕਹਿੰਦਾ ਗੀਤ ਸੁਣਾ ਦਿਓ, ਸੁਣਦੇ ਰਹੋ ਪ੍ਰੋਗਰਾਮ, ਗੀਤ ਵੀ ਸੁਣਾਵਾਂਗੇ। ਅਤੇ ਆਹ ਪ੍ਰੋਗਰਾਮ ਪਹੁੰਚਿਆ ਜੀ, ਸਾਡੇ ਕੋਲ ਮੇਲ ਪਹੁੰਚੀ ਜੀ ਪ੍ਰੋਗਰਾਮ 'ਚ, ਬਟੀਆ ਪੱਟੀ ਬਲੀਆ ਤੋਂ ਓਮ ਪ੍ਰਕਾਸ਼, ਊਸ਼ਾ ਰਾਏ, ਅਮਿਤ ਕੁਮਾਰ ਅਤੇ ਹੈਪੀ ਰਾਏ। ਅਤੇ ਕਹਿੰਦੇ ਜੀ ਸ਼ੁਭਰਾਤਰੀ, ਅਤੇ ਸਾਨੂੰ ਲੋਕਾਂ ਨੂੰ ਪੰਜਾਬੀ ਗੀਤ ਸਾਨੂੰ ਜ਼ਰੂਰ ਸੁਣਵਾ ਦਿਓ, ਸੁਣਦੇ ਰਹੋ ਪ੍ਰੋਗਰਾਮ, ਗੀਤ ਵੀ ਸੁਣਾਵਾਂਗੇ। ਛੱਤੀਗੜ੍ਹ ਤੋਂ ਗੁਲਾਬਦਾਸ, ਮਾਨਕਪੁਰੀ, ਰਾਜਾ ਦਾਸ, ਮਾਨਕਪੁਰੀ ਅਤੇ ਰਾਣੀ। ਅਤੇ ਪਿੰਡ ਸਾਦੇਵਾਲਾ ਸਰਸਾ, ਹਰਿਆਣਾ ਤੋਂ ਰਾਮੇਸ਼ਵਰ ਮਾਹਰ, ਪਰਮੇਸ਼ਵਰੀ, ਜਿਗਰ ਅਤੇ ਜਾਨਵੀ। ਅਤੇ ਕਹਿੰਦੇ ਜੀ ਗੀਤ ਜ਼ਰੂਰ ਸੁਣਵਾਇਓ, ਸੁਣਾਵਾਂਗੇ ਜੀ, ਪ੍ਰੋਗਰਾਮ ਸੁਣਦੇ ਰਹੋ। ਅਤੇ ਬਾਰਾਂ ਰਾਜਸਥਾਨ ਤੋਂ ਲਿਖ ਕੇ ਸੁਣਿਆ ਭੇਜਿਆ ਜੀ, ਸਤੀਸ਼ ਸ਼੍ਰੀਵਾਸਤਵ, ਪ੍ਰੇਮਲਤਾ ਸ਼੍ਰੀਵਾਸਤਵ, ਹਿਮਾਨੀ ਹਰਸ਼ਿਤਾ, ਅਭਿਸ਼ੇਕ ਸ਼੍ਰੀਵਾਸਤਵ ਦਾ। ਅਤੇ ਰਾਇਸੀ ਨਗਰ ਤੋਂ ਲਿਖ ਕੇ ਇਹ ਸੁਨੇਹਾ ਵਟਸਐਪ 'ਤੇ ਭੇਜਿਆ ਜੀ, ਪ੍ਰਿਯ ਭਾਈ ਸਾਹਿਬ, ਜਸਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ, ਮਿੱਟੀ ਦੀ ਖੁਸ਼ਬੂ ਬਹੁਤ ਚੰਗਾ ਲੱਗਦਾ। ਇਹ ਲਿਖਦੇ ਨੇ ਜੀ ਚੱਕ 58 NP ਰਾਇਸੀ ਨਗਰ ਤੋਂ, ਸੁਲਤਾਨ ਰਾਮ ਮਲਖਟ, ਸਰਸਵਤੀ ਦੇਵੀ, ਹਰਵੰਸ਼ ਲਾਲ, ਗੋਪੀ ਰਾਮ, ਲਲਿਤ ਕੁਮਾਰ, ਨਰਿੰਦਰ ਕੁਮਾਰ, ਮੀਨਾਕਸ਼ੀ, ਮੋਨਿਕਾ ਅਤੇ ਗੀਤਾਂਜਲੀ ਨੇ। ਅਤੇ ਸੁਤੰਤਰਤਾ ਦਿਵਸ ਦੀ ਅਗਰਮ ਵਧਾਈਆਂ ਭੇਜੀਆਂ ਜੀ, ਜੈ ਹਿੰਦ ਜੈ ਭਾਰਤ ਲਿਖਿਆ, ਬਿਲਕੁਲ ਜੈ ਹਿੰਦ ਹੈ ਅਤੇ ਜੈ ਭਾਰਤ ਹੈ ਜੀ। ਆਹ ਲਾਈਨਾਂ ਲਿਖ ਕੇ ਭੇਜੀਆਂ ਜੀ, ਤਿਰੰਗੇ ਦੀ ਛਾਂ ਹੇਠ ਮਾਨ ਨਾਲ ਜੀਵਾਂਗੇ, ਦੇਸ਼ ਦੀ ਖਾਤਰ ਹਰ ਫਰਜ਼ ਨਿਭਾਵਾਂਗੇ, ਸ਼ਹੀਦਾਂ ਦੀ ਕੁਰਬਾਨੀ ਨੂੰ ਕਦੇ ਭੁੱਲਣਾ ਨਹੀਂ, ਮਿੱਟੀ ਮਾਂ ਦੀ ਇੱਜ਼ਤ ਨੂੰ ਕਦੇ ਰੁਲਣਾ ਨਹੀਂ, ਜਿਸ ਮਿੱਟੀ ਨੂੰ ਸਾਨੂੰ ਜਨਮ ਦਿੱਤਾ ਉਸ ਮਿੱਟੀ ਨੂੰ ਸਲਾਮ ਵਾਰ ਵਾਰ, ਮੇਰਾ ਭਾਰਤ ਦੇਸ਼ ਮਹਾਨ, ਦਿਲੋਂ ਕਰੀਏ ਇਸ ਨੂੰ ਪਿਆਰ, ਤਿਰੰਗਾ ਲਹਿਰੇ ਅੰਬਰ ਉੱਤੇ, ਦੇਸ਼ ਭਗਤੀ ਦਿਲਾਂ ਵਿੱਚ ਰਹੇ, ਹਰ ਭਗਤੀ ਦੇ ਚਿਹਰੇ ਉੱਤੇ ਹਮੇਸ਼ਾ ਖੁਸ਼ੀ ਦੀ ਰੌਣਕ ਰਹੇ। ਅਤੇ ਕਹਿੰਦੇ ਜੀ ਸ਼ਹੀਦਾਂ ਦੇ ਸੁਪਨਿਆਂ ਤਾਂ ਭਾਰਤ ਬਣਾਈਏ, ਪਿਆਰ ਏਕਤਾ ਦਾ ਦੀਵਾ ਜਗਾਈਏ। 15 ਅਗਸਤ ਦੀਆਂ ਬਹੁਤ ਬਹੁਤ ਵਧਾਈਆਂ ਲਿਖ ਕੇ ਭੇਜੇ ਜੀ ਹਨੂੰਮਾਨਗੜ੍ਹ ਫਾਜ਼ਿਲਕਾ ਤੋਂ ਰਮਨ ਵਰਮਾ, ਅਮਨ ਵਰਮਾ, ਦਿਵਾਂਸ਼ ਵਰਮਾ, ਮਦਨ ਲਾਲ ਵਰਮਾ ਨੇ। ਅਤੇ ਆਹ ਸੁਨੇਹਾ ਭੇਜਿਆ ਜੀ ਅਮਰਾਵਤੀ ਮਹਾਰਾਸ਼ਟਰ ਤੋਂ ਪ੍ਰਵੀਨ ਯੋਗਿਤਾ ਹੋਗਾਣੇ, ਅਤੇ ਪ੍ਰਿਆਲੀ ਪਾਰਥ ਹੋਗਾਣੇ ਅਤੇ ਪਰਿਵਾਰ ਇਹਨਾਂ ਦਾ ਪੂਰਾ ਦਾ। ਅਤੇ ਅਗਲਾ ਸੁਨੇਹਾ ਪਹੁੰਚਿਆ ਜੀ ਨਾਗਪੁਰ ਤੋਂ ਪ੍ਰਕਾਸ਼ ਭਾਰਤੀ, ਜਾਨਵੀ ਅਤੇ ਵੈਸ਼ਨਵੀ। ਅਤੇ ਪਿੰਡ ਹੀਰਾਵਾਲੀ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਤੋਂ ਸਾਡੇ ਸਰੋਤਾ ਨੇ ਸੁਭਾਸ਼ ਗੁਦਾਰਾ, ਕਿਮਲਾ ਗੁਦਾਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੁਦਾਰਾ, ਸਰਵਣ ਰਿਣਵਾ, ਹੰਸਰਾਜ ਭਾਟੀਆ, ਮਨੀ ਰਾਮ, ਰਣਜੀਤ ਰਾਮ, ਕਰੋੜੀਵਾਲ, ਬਲਵੰਤ ਸਿੰਘ। ਅਤੇ ਕਹਿੰਦੇ ਸਤਿ ਸ਼੍ਰੀ ਅਕਾਲ ਜਸਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਪ੍ਰੋਗਰਾਮ ਮਿੱਟੀ ਦੀ ਖੁਸ਼ਬੂ ਲਾਈਵ ਸੁਣ ਰਹੇ ਹਾਂ, ਪਿਛਲਾ ਪ੍ਰੋਗਰਾਮ ਸੁਣਿਆ ਦੁਰਗਾ ਰਾਮ ਜੀ ਨਾਇਕ ਜੀ ਦਾ, ਬਹੁਤ ਵਧੀਆ ਲੱਗਿਆ, ਖੁਸ਼ ਸ਼ੁਕਰੀਆ ਜੀ, ਤੁਹਾਨੂੰ ਪ੍ਰੋਗਰਾਮ ਵਧੀਆ ਲੱਗਿਆ, ਆਜ਼ਾਦੀ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਅਗਲਾ ਸੁਨੇਹਾ ਪਹੁੰਚਾਇਆ ਜੀ ਕੋਟਨ ਸਿਟੀ ਸੂਰਤਗੜ੍ਹ ਚੱਕ 14 PSB ਤੋਂ ਸਾਡੇ ਸਾਥੀ ਨੇ, ਕੁਲਵਿੰਦਰ ਸਿੰਘ, ਰਾਜਵਿੰਦਰ ਕੌਰ, ਸੰਦੀਪ ਸਿੰਘ, ਜਸਕਰਨ ਸਿੰਘ, ਹਰਦੀਪ

ਸਿੰਘ ਮਨਰਾਜ ਦੇ ਵੱਲੋਂ ਜਸਵੀਰ ਭਾਅ ਜੀ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਦੋਸਤੋ, ਅਤੇ ਕਹਿੰਦਾ ਪਿਛਲਾ ਪ੍ਰੋਗਰਾਮ ਸੁਣਿਆ ਦੁਰਗਾ ਰਾਮ ਜੀ ਦਾ, ਬਹੁਤ ਵਧੀਆ ਲੱਗਿਆ, ਸ਼ੁਕਰੀਆ ਜੀ। ਅਤੇ ਇਹਨਾਂ ਨੇ ਚਾਰ ਲਾਈਨਾਂ ਲਿਖ ਕੇ ਭੇਜੀਆਂ ਨੇ। ਕਹਿੰਦੇ ਜੀ, ਰਹੇ ਤੰਗ ਸੱਜਣਾ ਦੀ ਹਰ ਵੇਲੇ, ਜੋ ਦਿਲ ਵਿੱਚ ਮੇਰੇ ਵੱਸਦਾ ਏ, ਮੇਰੇ ਬੋਲ ਵਿੱਚ ਬੋਲ ਰੂਹ ਉਹਦੀ, ਰਹੇ ਸਾਹਮਣੇ ਚਿਹਰਾ ਹੱਸਦਾ ਏ, ਸੱਜਣਾ ਦੀ ਥਾਂ ਗੈਰ ਕਦੇ ਬਿਠਾਈਏ ਨਾ, ਸੱਜਣਾ ਦੀ ਥਾਂ ਗੈਰ ਕਦੇ ਬਿਠਾਈਏ ਨਹੀਂ ਜਾਂਦੇ, ਜਿਹੜੇ ਹੋਣ ਜਾਣ ਤੋਂ ਪਿਆਰੇ ਕਦੇ ਭੁਲਾਏ ਨਹੀਂ ਜਾਂਦੇ। ਸ਼ੁਕਰੀਆ ਦੋਸਤੋ, ਤੁਸੀਂ ਇਹ ਸੁਨੇਹਾ ਸਾਨੂੰ ਲਿਖ ਕੇ ਭੇਜਿਆ, ਚਾਰ ਲੈਣਾ ਲਿਖ ਕੇ ਭੇਜਿਆ। ਮਹਾਰਾਸ਼ਟਰ ਤੋਂ ਸਹਿਦੇਵ, ਸ਼ਸ਼ੀਕਲਾ, ਸੁਮੇਧ, ਸਾਧਨਾ ਨੇ ਵੀ ਸਾਨੂੰ ਇਹ ਸੁਨੇਹਾ ਭੇਜਿਆ। ਨਮਸਕਾਰ ਜਸਵੀਰ ਸਿੰਘ ਜੀ, ਇਹ ਕਹਿੰਦੇ ਜੀ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਬਹੁਤ ਚੰਗਾ ਲੱਗਦਾ, ਬੇਸਬਰੀ ਦਾ ਇੰਤਜ਼ਾਰ ਕਰਦੇ ਹਾਂ। ਲਿਖ ਕੇ ਭੇਜਦੇ ਜੀ, ਪਿੰਡ ਭਾਗਸਰ ਸਾਧੂ ਸ਼ਹਿਰ ਤੋਂ ਮੰਗਤ ਰਾਮ ਧੀਂਗੜਾ, ਅਧਿਆਪਕ ਸੁਮਨ, ਸੰਜਨਾ, ਸਚਿਨ ਕੁਮਾਰ ਧੀਂਗੜਾ, ਪਿੰਡ 4M ਤੋਂ ਕੁਲਵਿੰਦਰ ਸਿੰਘ, ਸੁਖਪ੍ਰੀਤ, ਜਸਪ੍ਰੀਤ। ਅਤੇ ਮਿੱਟੀ ਦੀ ਪ੍ਰੋਗਰਾਮ ਖੁਸ਼ਬੂ ਬਹੁਤ ਵਧੀਆ ਲੱਗਦਾ ਜੀ, ਸ਼ੁਕਰੀਆ ਜੀ। ਉੱਤਰ ਪ੍ਰਦੇਸ਼ ਤੋਂ ਯਸ਼ਮਿਤ ਯਸ਼ੂ, ਨਿਰੰਜਨ ਸੋਮਿਆ ਅਵਰਿਲ, ਅਤੇ ਆਹ ਸੁਨੇਹਾ ਪਹੁੰਚਿਆ ਜੀ ਮੱਧ ਪ੍ਰਦੇਸ਼, ਉਸਮਾਨ ਖੱਤਰੀ, ਉਸਮਾਨ ਖੱਤਰੀ, ਅਬਦੁਲ ਖੱਤਰੀ, ਗਫਾਰ ਖੱਤਰੀ, ਅਤੇ ਪਿੰਡ ਹੀਰਾ ਵਾਲੀ ਫਾਜ਼ਿਲਕਾ ਪੰਜਾਬ ਤੋਂ ਹਜ਼ਾਰੇ ਲਾਲ ਪੁਰੋਹਿਤ, ਮੋਨੀ ਪਾਰਿਕ, ਭੁਪਿੰਦਰ ਪਾਰਿਕ, ਅਤੇ ਜਗਤ ਮਡਵਾਰਾ, ਰਾਜੂ ਮਡਵਾਰਾ। ਅਗਲਾ ਸੁਨੇਹਾ ਪਹੁੰਚਿਆ ਜੀ ਮਾਨਯੋਗ ਦੋਸਤ ਜਸਵੀਰ ਸਿੰਘ ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ, ਅਤੇ ਤੁਸੀਂ ਪ੍ਰੋਗਰਾਮ ਮਿੱਟੀ ਦੀ ਖੁਸ਼ਬੂ ਬਹੁਤ ਖੂਬਸੂਰਤ ਤਰੀਕੇ ਨਾਲ ਪੇਸ਼ ਕਰਦੇ ਹੋ, ਤੁਹਾਡੀ ਬਾਕੀਓ ਮਿੱਠੀ ਆਵਾਜ਼ ਪ੍ਰੋਗਰਾਮ ਸੁਣਨ ਲਈ ਮਜਬੂਰ ਕਰ ਦਿੰਦੀ ਹੈ। ਸ਼ੁਕਰੀਆ ਜੀ, ਇੰਨਾ ਵਧੀਆ ਪ੍ਰੋਗਰਾਮ ਪੇਸ਼ ਕਰਨ ਲਈ ਦਿਲੋਂ ਤੁਹਾਨੂੰ ਧੰਨਵਾਦ, ਤੁਹਾਡਾ ਬਹੁਤ ਬਹੁਤ ਧੰਨਵਾਦ। ਇਹ ਲਿਖ ਕੇ ਭੇਜੀਏ ਜੀ ਸੁਨੇਹਾ ਜੀਂਦ ਹਰਿਆਣਾ ਤੋਂ ਜਸਵੀਰ ਸਿੰਘ ਅਰੋੜਾ, ਜਤਿੰਦਰ ਕੌਰ, ਗੁਰਪ੍ਰੀਤ ਸਿੰਘ, ਲਵਪ੍ਰੀਤ ਕੌਰ, ਅਤੇ ਕਰਮਜੀਤ ਕੌਰ, ਅਤੇ ਬਹੁਤ ਬਹੁਤ ਧੰਨਵਾਦ ਲਿਖਦੇ ਜੀ, ਸ਼ੁਕਰੀਆ ਜੀ। ਆਹ ਸੁਨੇਹਾ ਪਹੁੰਚਿਆ ਜੀ ਮਹਾਰਾਸ਼ਟਰ ਤੋਂ ਓਮ ਗਾਇਕਵਾੜ, ਅਮਰਪਾਲੀਆ ਵਿਚਕਾਰ, ਅਨਾਮਿਕਾ ਪ੍ਰਵਣਿਤਾ ਦਾ, ਸੈਕਟਰ 17 ਮੋਹਾਲੀ, ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਸੁਭਾਸ਼ ਚੰਦਰ ਬਜਾਜ, ਸਹਿਲ ਬਜਾਜ। ਆਹ ਸੁਨੇਹਾ ਪਹੁੰਚਿਆ ਜੀ ਛੱਤੀਗੜ੍ਹ ਤੋਂ ਬਲਕਰਨ ਵਰਮਾ, ਅੰਜਨੀ ਜੋਤੀ ਵਰਮਾ, ਪ੍ਰਹਿਲਾਦ ਰਾਜਿੰਦਰ ਵਰਮਾ, ਰੇਖਾ ਪਾਰਥ ਕਸ਼ਪ, ਮੇਰਠ ਤੋਂ ਦਿਗਦਰਸ਼ਨ, ਕਵਿਤਾ ਗੋੜ, ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਅਤੇ ਮਹਾਰਾਸ਼ਟਰ ਤੋਂ PS ਨਵਾਨਕਰ, ਨਿਰਮਲਾ, ਵਿਸ਼ਾਲ ਨਵਾਨਕਰ, ਸੈਕਟਰ 4 ਸੂਰਿਆ ਨਗਰੀ, ਜੋਧਪੁਰ, ਰਾਜਸਥਾਨ ਤੋਂ ਰਮੇਸ਼ ਚੰਦਰ ਚੌਹਾਨ, ਮੋਹਨੀ ਚੌਹਾਨ, ਕਲਪਿਤ ਚੌਹਾਨ, ਬੇਬੀ ਗਰਵੀ, ਅਤੇ ਬੇਬੀ ਬਾਏ ਹਿਮਾਸ਼, ਅਤੇ ਸਹਾਰਨਪੁਰ ਤੋਂ ਜੋਨ ਡਿਕੋਸਟਰਾ, ਰੋਜੀ ਡਿਕੋਸਟਰਾ, ਪਰਲ ਡਿਕੋਸਟਰਾ, ਵਿਲਸ ਡਿਕੋਸਟਰਾ, ਅਤੇ ਕਹਿੰਦੇ ਪ੍ਰੋਗਰਾਮ ਵਧੀਆ ਲੱਗਦਾ ਜੀ। ਅਗਲਾ ਸੁਨੇਹਾ ਪਹੁੰਚਿਆ ਜੀ ਵਟਸਐਪ 'ਤੇ ਸੂਰਤਗੜ੍ਹ ਤੋਂ ਲੇਖਰਾਜ ਸ਼ਾਕਿਆ, ਪਵਨ ਕੁਮਾਰ, ਰਵੀ ਕੁਮਾਰ, ਸੁਰਜੀਤ ਸਿੰਘ, ਅਰੁਣ ਜੀ ਠੇਕੇਦਾਰ, ਕੁੰਦਨ ਲਾਲ ਸ਼ਾਕਿਆ, ਸਵਤੰਤਰਤਾ ਦਿਵਸ ਦੀਆਂ, ਅਤੇ ਕਹਿੰਦਾ ਜੀ ਹਾਰਦਿਕ ਅਤੇ ਲੱਖ ਲੱਖ ਵਧਾਈਆਂ। ਜਸਵੀਰ ਸਿੰਘ ਜੀ ਸਤਿ ਸ਼੍ਰੀ ਅਕਾਲ, ਪ੍ਰੋਗਰਾਮ ਬਹੁਤ ਵਧੀਆ ਲੱਗਦਾ ਔਰ ਤੁਸੀਂ ਵਧੀਆ ਜ਼ੋਰਦਾਰ ਪ੍ਰਸਤੁਤ ਕਰਦੇ ਹੋ। ਸ਼ੁਕਰੀਆ ਪਵਨ ਜੀ, ਤੁਸੀਂ ਪ੍ਰੋਗਰਾਮ ਸੁਣਦੇ ਹੋ, ਤੁਹਾਨੂੰ ਚੰਗਾ ਲੱਗਦਾ। ਅਗਲਾ ਸੁਨੇਹਾ ਪਹੁੰਚਿਆ ਜੀ ਗਾਂਧੀਨਗਰ ਗੁਜਰਾਤ ਤੋਂ ਸੁਰੇਸ਼ ਰਾਠੌੜ, ਮੰਜਲੋ ਰਾਠੌੜ, ਵਿਸ਼ਾਲ ਨਿਸ਼ਾ, ਅਤੇ ਆਹ ਸੁਨੇਹਾ ਪਹੁੰਚਿਆ ਜੀ ਇਸ ਪ੍ਰੋਗਰਾਮ 'ਚ ਛੱਤੀਗੜ੍ਹ ਤੋਂ ਦੀਪੇਸ਼ ਵਰਮਾ, ਪੂਰਨ ਵਰਮਾ, ਜੋਤੀਸ਼ ਔਰ ਸ਼ਿਵਾਂਸ਼ ਵਰਮਾ, ਗੰਜ ਟੰਡਵਾਰਾ ਤੋਂ ਆਫਤਾਬ ਅੰਸਾਰੀ, ਰਿਆਜ਼ ਮੁਹੰਮਦ, ਅਨਵਰ ਮਾਸਟਰ, ਲੁਬਨਾ ਅੰਸਾਰੀ, ਆਲੀਆ ਅੰਸਾਰੀ ਨੇ ਵੀ ਸਾਨੂੰ ਸੁਨੇਹਾ ਭੇਜਿਆ, ਲਿਖਿਆ ਭੇਜਿਆ ਜੀ। ਜਲਾਲਾਬਾਦ ਵੈਸਟ ਤੋਂ ਸੁਰੇਸ਼ ਗਗਨੇਜਾ, ਪੂਨਮ ਗਗਨੇਜਾ, ਵਿਸ਼ਾਲ ਪ੍ਰਿਆ, ਦਿਨਸ਼ਾਨੀ ਅਤੇ ਨਿਮਿਤ ਆਹੂਜਾ ਨੇ ਵੀ ਸਾਨੂੰ ਸੁਨੇਹਾ ਭੇਜਿਆ। ਮਹਾਰਾਸ਼ਟਰ ਤੋਂ ਸੁਪਾਂਤ ਤਾਇੜੇ, ਮੋਹਨ ਕਰਾਂਗਲੇ, ਵਸੰਤ ਰਾਵ ਭੋਜਣੇ, ਅਤੇ PS ਨਵਾਨਕਰ ਵੀ ਸਾਨੂੰ ਸੁਨੇਹਾ ਲਿਖ ਕੇ ਭੇਜ ਰਹੇ ਨੇ। ਆਹ ਸੁਨੇਹਾ ਪਹੁੰਚਿਆ ਜੀ ਸਾਡੇ ਕੋਲ ਜੱਤ ਸ਼ਹਿਰ ਤੋਂ ਅਲਫਾ ਫੋਜਰੇ, ਸੁਫਲਾ ਸਬਾਤ, ਕੀਰਤ ਹੁਜੇਰੇ, ਰਿਹਾਨ ਸ਼ੇਖ, ਸ਼੍ਰੀ ਕਰਨਪੁਰ ਤੋਂ ਪਵਨ ਕਟਾਰੀਆ, ਸ਼ਾਲੂ ਕਟਾਰੀਆ, ਸਮੀਰ ਕਟਾਰੀਆ, ਚੱਕ 10 SDP ਲਾਲਗੜ੍ਹ ਜਟਾਨ ਤੋਂ ਰਾਮੇਸ਼ਵਰ ਜੀ, ਨਿਰਾਣੀਆਂ, ਸੁਮਨ ਦਿਵਿਆ, ਨੂਤਨ ਪੰਕਜ, ਮੇਹਰਚੰਦ, ਹੇਮੂ ਮਨੀਸ਼ਾ, ਬ੍ਰਿਜਲਾਲ ਔਰ ਰਾਮ ਪ੍ਰਤਾਪ ਜੀ ਰਾਖੜ। ਅਤੇ ਅਗਲਾ ਸੁਨੇਹਾ ਪਹੁੰਚਿਆ ਜੀ ਪਿੰਡ ਕਲਿਆਣ ਮਲਿਕਾ, ਜ਼ਿਲ੍ਹਾ ਬਠਿੰਡਾ, ਪੰਜਾਬ ਤੋਂ ਅੰਮ੍ਰਿਤਪਾਲ ਸਿੰਘ, ਰਾਮਗੜੀਆ, ਪਰਮਿੰਦਰ, ਸਚਨੂਰ ਅਤੇ ਮਨਿੰਦਰ। ਅਤੇ ਦਿੱਲੀ ਤੋਂ ਪਹੁੰਚਿਆ ਜੀ ਸੁਨੇਹਾ ਰਵਿੰਦਰ ਸਿੰਘ ਛਾਬੜਾ, ਇੰਦਰਜੀਤ ਕੌਰ ਛਾਬੜਾ, ਸਵੀਟੀ ਛਾਬੜਾ। ਅਤੇ ਛੱਤੀਗੜ੍ਹ ਤੋਂ ਹੀਰਾ ਮਣੀ ਵਰਮਾ, ਪਾਰਸ ਮਣੀ ਵਰਮਾ, ਪੁਸ਼ਪੇਂਦਰ ਮਣੀ ਵਰਮਾ, ਲੋਕਲਾਲ ਵਰਮਾ। ਅਤੇ ਹਨੁਮਾਨਗੜ੍ਹ ਰਾਜਸਥਾਨ ਤੋਂ ਵਿਕਰਮ ਕੜਵਾਸਰਾ, ਸਚਿਨ ਸਤੀਸ਼, ਯੋਗੇਸ਼ ਯੁੱਧਵਰ, ਯੁੱਧਵ ਕੜਵਾਸਰਾ, ਕੁੰਦਨ ਜਾਖੜ, ਨੀਲਾਧਰ ਸਵਾਮੀ, ਕ੍ਰਿਸ਼ਨ ਮਾਇਲ, ਕਿੜੂ ਰਾਮ ਜੋਈਆ, ਹਨੁਮਾਨ ਸਾਰਨ ਅਤੇ ਸੁਨੀਲ ਪਾਈਵਾਲ ਸ਼ਰਮਾ। ਅਤੇ ਆਹ ਸੁਨੇਹਾ ਪਹੁੰਚਿਆ ਉਜੈਨ ਤੋਂ ਵਿਨੋਦ ਮਨੂਤ, ਨੇਹਾ ਜੈਨ, ਦੀਪਕ ਮਯੰਕ ਮਨੂਤ, ਚੇਤਨ ਨਾਹੁਤਾ, ਦਿਸ਼ਾ ਕੁਸ਼ ਮਨੂਤ। ਅਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਲਿਖ ਕੇ ਭੇਜ ਰਹੇ ਨੇ ਜੀ। ਅਤੇ ਆਹ ਉੱਤਰ ਪ੍ਰਦੇਸ਼ ਤੋਂ ਪਹੁੰਚਿਆ ਸੁਨੇਹਾ BP ਗੌਤਮ ਦਾ, ਅਤੇ ਪਿੰਡ ਖਾਰੀਆਂ, ਜ਼ਿਲ੍ਹਾ ਸਿਰਸਾ ਹਰਿਆਣਾ ਤੋਂ ਪ੍ਰਤਾਪ ਜਨਾਗਲ, ਇੰਦਰਾ, ਮੁਕੇਸ਼, ਦਿਨੇਸ਼, ਅੰਸ਼ੂ, ਬਲਦੇਵ ਕਟਾਰੀਆ। ਅਤੇ ਆਹ ਸੁਨੇਹਾ ਪਹੁੰਚਿਆ ਜੀ ਸਾਡੇ ਕੋਲ ਸਾਡੇ ਸਾਥੀਆਂ ਦਾ, ਕਸਬਾ ਅਗਰਵਾਲ, ਮੰਡੀ ਧਰਤਰੀ ਤੋਂ, ਬਾਗਪਤ ਤੋਂ, ਕਹਿੰਦੇ ਜੀ ਆਸਿਫ ਅਲੀ ਖਾਨ, ਮੁਸਕਾਨ ਆਸਿਫ ਨੇ ਲਿਖ ਕੇ ਭੇਜਿਆ। ਹਨੁਮਾਨਗੜ੍ਹ ਟਾਊਨ ਤੋਂ ਸੁਲਤਾਨ ਸਿੰਘ ਤਰੜ, ਕ੍ਰਿਸ਼ਨ, ਮੁਕੇਸ਼, ਰਾਮਚੰਦਰ, ਕਪਿਲ ਦੇਵ, ਕਾਂਤਾ ਚੌਧਰੀ। ਅਤੇ ਕਹਿੰਦਾ ਕੋਈ ਵੀ

ਗੀਤ ਸੁਣਵਾ ਦਿਓ, ਸੁਣਵਾਵਾਂਗੇ ਜੀ। ਅਤੇ ਆਹ ਸੁਣਿਆ ਪਹੁੰਚਿਆ ਨਈ ਦਿੱਲੀ ਮੋਤੀ ਨਗਰ ਤੋਂ ਸਾਡੇ ਸਾਥੀ ਨੇ ਜੀ ਅਨੀ ਗੌਰਵ ਅਰੋੜਾ। ਕੋਈ ਵੀ ਗੀਤ ਸੁਣਵਾ ਦਿਓ, ਕਹਿੰਦੇ ਠੀਕ ਹੈ ਜੀ। ਛੱਤੀਸਗੜ੍ਹ ਤੋਂ ਰਾਜਪਾਲ ਗਜਬ ਹੈ, ਰਾਧਿਕਾ ਬੇਬਿਕਾ ਨਿਸ਼ਕਾ ਤਨਮੈ ਗਜਬੇ ਦੇ ਨੇ ਵੀ ਸਾਨੂੰ ਲਿਖ ਕੇ ਭੇਜਿਆ ਜੀ ਸੁਨੇਹਾ। ਵੜਿੰਗ ਖੇੜਾ ਪੰਜਾਬ ਤੋਂ ਮਿੰਟੂ ਟੋਮਸ ਪਿੰਕੀ ਲਵਲੀ ਤਿਆਰ ਤੀ ਅਰੋੜਾ ਦਾ ਵੀ ਸੁਨੇਹਾ ਪਹੁੰਚਿਆ। ਰਾਮਪੁਰ ਸਿੰਘਪੁਰ ਤੋਂ ਅਸ਼ੋਕ ਬੱਬਰ, ਪਵਨ ਰਾਜੇਸ਼, ਅਜੇ ਰਾਹੁਲ ਅਤੇ ਮਨੂ ਨੇ ਵੀ ਸਾਨੂੰ ਸੁਨੇਹਾ ਪਹੁੰਚਾਇਆ। ਅਤੇ ਪ੍ਰੋਫੈਸਰ ਕਲੋਨੀ ਖੰਡਵਾ ਮੱਧ ਪ੍ਰਦੇਸ਼, ਆਨੰਦ ਜੋਸ਼ੀ, ਧਰੁਵੀ ਦੋਸ਼ੀ, ਫਾਲਗੁਨੀ ਜੋਸ਼ੀ, ਅਤੇ ਉੱਤਮ ਨਗਰ ਦਿੱਲੀ ਤੋਂ ਬੋਧਰਾਜ ਖੋਰਵਾਲ, ਕਮਲਾ ਰਾਣੀ, ਭਾਨੂ ਪ੍ਰਕਾਸ਼, ਮਹਾਰਾਸ਼ਟਰ ਤੋਂ ਗੰਗਾਧਰ ਪ੍ਰਮੋਦ ਪ੍ਰਦੀਪ, ਅਤੇ ਆਹ ਸੁਣਿਆ ਪਹੁੰਚਿਆ ਜੀ ਗਨੌਰ ਯੂਪੀ ਤੋਂ ਫਾਰੂਕ ਖਾਨ, ਫਾਰੂਕ ਅਲੀ ਖਾਨ, ਫੈਜ਼ ਫਿਰਾਜ਼, ਫਰੀਨ ਫਰਹਾਨ, ਫਾਰਿਆ ਤਾਰਿਆ, ਅਤੇ ਮੱਧ ਪ੍ਰਦੇਸ਼ ਤੋਂ ਹੁਕਮ ਸੁਨੀਤਾ, ਹਾਰਦਿਕ, ਪ੍ਰਾਚੀ, ਤਨੂ, ਅਤੇ ਗੰਜ ਢੰਡਵਾਰਾ ਤੋਂ ਸ਼ਮਸੁਲ, ਕਮਰ ਰਾਹੀ, ਸ਼ਾਹੀਨ ਫਾਤਿਮਾ, ਅਦਨਾਨ ਖਾਨ, ਫੈਜ਼ਾਨ ਖਾਨ, ਅਨੂ ਖਾਨ, ਉਸਮਾਨ ਅੰਸਾਰੀ, ਕਮਿਲ ਅੰਸਾਰੀ। ਅਤੇ ਆਹ ਸੁਣਿਆ ਪਹੁੰਚਿਆ ਜੀ ਸਾਡੇ ਕੋਲ ਸਾਡੇ ਸਾਥੀ ਨਵਾਂਸ਼ਹਿਰ ਤੋਂ ਸੁਰਿੰਦਰ ਸੰਧੂ, ਅਨਿਤਾ, ਰੋਹਿਤ, ਰਿਤੇਸ਼, ਪ੍ਰਤੀਸ਼ਾ ਸੰਧੂ ਅਤੇ ਮੈਕਸ ਨੇ ਲਿਖੀ ਭੇਜਿਆ। ਅਗਲਾ ਸੁਣਿਆ ਪਹੁੰਚਿਆ ਸੂਰਤਗੜ੍ਹ ਤੋਂ ਵਿਨੇ ਕੁਮਾਰ ਸ਼ਾਕਿਆ, ਕਿਸ਼ੋਰ ਕੁਮਾਰ, ਜਸਵੀਰ ਸਿੰਘ ਏਅਰਫੋਰਸ ਤੋਂ। ਸ਼ੁਕਰੀਆ ਦੋਸਤੋ, ਤੁਸੀਂ ਇਹ ਸੁਨੇਹੇ ਸਾਡੇ ਤੱਕ ਪਹੁੰਚਾਏ ਨੇ ਜੀ। ਅਤੇ ਆਹ ਸੁਣਿਆ ਵਟਸਐਪ 'ਤੇ ਪਹੁੰਚਿਆ ਜੀ ਮਲੋਡ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਬਲਜੀਤ ਗਿੱਲ, ਕੈਨੇਡਾ ਤੋਂ ਦਿਸ਼ਾ ਮਹੋਲਾ, ਜਗਤਾਰ ਜੱਗਾ, ਧੋਲਾ ਕਿੰਗਰਾ ਤੋਂ। ਅਤੇ ਕਹਿੰਦੇ ਜੀ ਕੋਈ ਵੀ ਗੀਤ ਸੁਣਵਾ ਦਿਓ, ਗੀਤ ਤਾਂ ਜ਼ਰੂਰ ਸੁਣਵਾਵਾਂਗੇ ਦੋਸਤੋ, ਪਰ ਸੁਤੰਤਰਤਾ ਦਿਵਸ ਦੇ ਜਿਹੜੀ ਇਹ ਅਸੀਵਾਂ ਅਸੀਂ ਮਨਵਾ ਰਹੇ ਹਾਂ ਅਤੇ ਕੱਲ੍ਹ ਅਸੀਂ ਦੋਸਤੋ ਇਹ ਮਨਾਵਾਂਗੇ। ਅਤੇ ਅੱਜ ਤਿਰੰਗੇ ਦੀ ਸ਼ਾਨ 'ਤੇ ਮਿਸ ਪੂਜਾ ਕੀ ਕਹਿੰਦੀ ਆਪਾਂ ਉਹ ਸੁਣ ਲਈਏ ਪਹਿਲਾਂ।

ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਰਾਸਾ ਸਾਹਿਬ। ਕਹਿੰਦੇ ਜੀ ਪ੍ਰੋਗਰਾਮ ਮਿੱਟੀ ਦੀ ਖੁਸ਼ਬੂ ਹਰ ਸ਼ੁੱਕਰਵਾਰ ਨੂੰ ਸੁਣਦੇ ਹਾਂ ਅਤੇ ਬਹੁਤ ਚੰਗਾ ਲੱਗਦਾ, ਪ੍ਰੋਗਰਾਮ ਦੀ ਪੇਸ਼ਕਸ਼ ਬਹੁਤ ਲਾਜਵਾਬ ਹੁੰਦੀ ਹੈ ਅਤੇ ਪਿਛਲਾ ਪ੍ਰੋਗਰਾਮ ਸੁਣਿਆ ਦੁਰਗਾ ਰਾਮ ਜੀ ਦੀ ਆਵਾਜ਼ 'ਚ ਸੁਣਿਆ, ਬਹੁਤ ਚੰਗਾ ਲੱਗਿਆ ਅਤੇ ਪ੍ਰਸਤੁਤ ਕਰਤਨ ਬਹੁਤ ਬਹੁਤ ਧੰਨਵਾਦ। ਤੁਹਾਨੂੰ ਵੀ ਬਹੁਤ ਬਹੁਤ ਧੰਨਵਾਦ ਦੋਸਤੋ, ਤੁਸੀਂ ਪ੍ਰੋਗਰਾਮ ਸੁਣਦੇ ਹੋ, ਸਾਨੂੰ ਮੇਲ ਲਿਖਦੇ ਹੋ ਅਤੇ ਪ੍ਰੋਗਰਾਮ ਚੰਗੇ ਲੱਗਦੇ, ਸ਼ੁਕਰੀਆ ਜੀ। ਅਤੇ ਗੁਜਰਾਤ ਤੋਂ ਲਿਖਿਆ ਜੀ ਮੇਲ ਅਜੀਤ ਭਾਵ ਸਰ, ਪ੍ਰਮਿਲਾ ਭਾਵ ਸਰ ਅਤੇ ਭਾਵੇਸ਼ ਸੰਨੀ ਭਾਵ ਸਰ ਦਾ। ਅਤੇ ਅਗਲਾ ਮੇਲ ਪਹੁੰਚਿਆ ਜੀ ਪਿੰਡ ਢਾਣੀ ਲਾਲ ਖਾਂ ਨੋਹਰ ਤੋਂ ਜਾਵੇਦ ਖਾਂ, ਅਰਮਾਨ ਖਾਂ, ਇਮਰਾਨ ਖਾਨ, ਸੀਮਾ ਬਾਨੂ, ਵਿਨੋਦ ਖਾਂ ਅਤੇ ਲਿਖਦੇ ਨੇ ਜੀ, ਕਹਿੰਦੇ ਜੀ ਮਿੱਟੀ ਦੀ ਖੁਸ਼ਬੂ ਸਾਨੂੰ ਬਹੁਤ ਚੰਗਾ ਲੱਗਦਾ ਅਤੇ 15 ਅਗਸਤ ਦੀ ਤੁਹਾਨੂੰ ਬਹੁਤ ਬਹੁਤ ਵਧਾਈਆਂ ਜੀ ਅਤੇ ਹੈਲੋ ਮਿੱਟੀ ਦੀ ਖੁਸ਼ਬੂ ਆਪ ਜੀ ਬੰਦ ਕਰ ਦਿਉ ਜੀ, ਆਪ ਫੋਨ ਤੋਂ ਸ਼ਾਮਿਲ ਕਰਦੇ ਨਹੀਂ। ਇਹ ਗੁੱਸਾ ਲਿਖ ਕੇ ਭੇਜਿਆ ਜੀ ਸਾਡੇ ਢਾਣੀ ਲਾਲ ਖਾਂ ਤੋਂ ਜਵੇਦ ਖਾਂ ਜੀ। ਜਵੇਦ ਜੀ ਅਸੀਂ ਇਹ ਗੱਲ ਦੱਸਦੀ ਹੈ ਜੀ, ਬੰਦ ਨਹੀਂ ਕਰ ਸਕਦੇ ਕਿਉਂਕਿ ਅਸੀਂ ਇੱਕ ਨਿਯਮ ਬਣਾਇਆ, ਇੱਕ ਨਿਯਮ ਬਣਾਇਆ ਦੋਸਤੋ, ਹਰੇਕ ਮਹੀਨੇ ਦੇ ਅੰਦਰ ਜਿੰਨੇ ਵੀ ਪ੍ਰੋਗਰਾਮ ਹੁੰਦੇ, ਹੈਲੋ ਮਿੱਟੀ ਦੀ ਖੁਸ਼ਬੂ, ਚਾਹੇ ਹੈਲੋ ਮਨ ਭਾਵਨ, ਚਾਹੇ ਹੈਲੋ ਗੋਰਬੰਦ, ਇਹਨਾਂ 'ਚ ਅਸੀਂ ਜਿੰਨੇ ਵੀ ਲਿਸਨਰਸ ਆਉਂਦੇ, ਸਾਡੇ ਸਾਥੀ ਹੁੰਦੇ, ਉਹ ਬਾਰ ਬਾਰ ਬਣ ਬਣ ਕੇ ਪ੍ਰੋਗਰਾਮ 'ਚ ਫੋਨ ਕਰਦੇ ਆ। ਇਹ ਤਾਂ ਕਰਕੇ ਬਣਾਇਆ ਨਿਯਮ 'ਚ ਉੱਥੋਂ ਦੋਸਤੋ, ਇਹ ਤੁਹਾਡੇ ਵਾਸਤੇ ਬਣਾਇਆ ਕਿਉਂਕਿ ਸਾਰੇ ਦੋਸਤ ਉਸ ਪ੍ਰੋਗਰਾਮ 'ਚ ਸ਼ਾਮਿਲ ਹੋ ਸਕਣ। ਅਤੇ ਬੰਦ ਕਰਨ ਦਾ ਤਾਂ ਮਤਲਬ ਹੀ ਨਹੀਂ ਦੋਸਤੋ, ਇਹ ਪਿਆਰ, ਇਹ ਮੁਹੱਬਤ, ਇਹ ਗੁੱਸਾ ਤੁਹਾਡਾ ਵੀ ਸਿਰ ਮੱਥੇ 'ਤੇ ਹੈ ਜੀ, ਅਤੇ ਤੁਸੀਂ ਗੁੱਸਾ ਦਿਖਾਇਆ ਬਿਲਕੁਲ ਸਿਰ ਮੱਥੇ 'ਤੇ, ਮਗਰ ਪ੍ਰੋਗਰਾਮ ਤੁਸੀਂ ਬੰਦ ਕਰਨ ਵਾਸਤੇ ਨਾ ਕਹੋ ਕਿਉਂਕਿ ਦੋਸਤੋ ਪ੍ਰੋਗਰਾਮ ਦੇ ਨਾਲ ਹੀ ਸਾਡੀ ਪਹਿਚਾਣ ਹੈ ਜਿਹਦੀ ਵਜ੍ਹਾ ਨਾਲ ਅਸੀਂ ਤੁਹਾਡੇ ਨਾਲ ਗੱਲਬਾਤ ਕਰਦੇ ਹਾਂ। ਖੈਰ ਤੁਹਾਨੂੰ ਇਹ ਜ਼ਰੂਰ ਪਤਾ ਲੱਗਿਆ ਹੋਗਾ ਕਿ ਨਿਯਮ ਇੱਕ ਨਿਯਮ ਇਸੇ ਕਰਕੇ ਬਣਾਇਆ, ਤੁਹਾਡੇ ਵਾਸਤੇ ਬਣਾਇਆ। ਅਗਲਾ ਸੁਨੇਹਾ ਪਹੁੰਚਿਆ ਜੀ ਸਾਡੇ ਕੋਲ ਸਾਡੇ ਸਾਥੀਆਂ ਦਾ, ਅਤੇ ਕਹਿੰਦੇ ਜੀ ਸਤਿ ਸ਼੍ਰੀ ਅਕਾਲ, ਮਿੱਟੀ ਦੀ ਖੁਸ਼ਬੂ ਚੰਗਾ ਚੱਲ ਰਿਹਾ ਜਸਵੀਰ ਸਿੰਘ ਜੀ, ਅਤੇ ਤੁਹਾਡੀ ਪੇਸ਼ਕਸ਼ ਕਾਬਲੇ ਤਾਰੀਫ ਹੈ। ਲਿਖ ਕੇ ਭੇਜਿਆ ਜੀ ਰਾਣੀ ਝਾਂਬ ਬਿੱਟੂ ਝਾਂਬ ਰਾਣੀ ਬਾਜ਼ਾਰ ਬੀਕਾਨੇਰ ਤੋਂ। ਸ਼ੁਕਰੀਆ ਰਾਣੀ ਭੈਣ, ਤੁਸੀਂ ਪ੍ਰੋਗਰਾਮ 'ਚ ਮੇਲ ਲਿਖਿਆ ਔਰ ਤੁਹਾਨੂੰ ਸਾਡੀ ਆਵਾਜ਼ ਚੰਗੀ ਲੱਗਦੀ ਹੈ, ਬਹੁਤ ਬਹੁਤ ਧੰਨਵਾਦ। ਇਹ ਜਿਹੜੀ ਹੌਸਲਾ ਅਫਜ਼ਾਈ ਹੈ ਬਹੁਤ ਜ਼ਰੂਰੀ ਹੈ। ਅਤੇ ਛੱਤੀਸਗੜ੍ਹ ਤੋਂ ਅਗਲਾ ਮੇਲ ਪਹੁੰਚ ਗਿਆ ਜੀ ਰੇਸ਼ਮਾ ਵਲੀ, ਸੋਨਮ ਉੱਲਾਹ, ਆਸਮਾ ਸਰਫੁਦੀਨ ਅਤੇ ਡਬਲਿਊ ਫਾਤਿਮਾ, ਇਹ ਸਾਰੇ ਲਿਖ ਕੇ ਭੇਜਦੇ ਜੀ ਮੇਲ, ਪ੍ਰੋਗਰਾਮ ਵਧੀਆ ਲੱਗਦਾ ਕਹਿੰਦੇ ਜੀ, ਸ਼ੁਕਰੀਆ ਜੀ। ਸੰਦੀਪ ਮੱਕੜ, ਜੋਤੀ ਮੱਕੜ, ਮੰਨਤ ਮੱਕੜ, ਭਾਰਤ ਮੱਕੜ, ਕਮਲ ਸਹਾਨੀ ਅਤੇ ਪਿੰਗਾਵਾਲਾ ਚੌਕ ਗੁਰਾਇਆ ਜਲੰਧਰ ਤੋਂ ਵੀ ਇਹਨਾਂ ਨੇ ਸਾਨੂੰ ਮੇਲ ਲਿਖ ਕੇ ਭੇਜਿਆ ਜੀ, ਸ਼ੁਕਰੀਆ ਜੀ। ਤੁਹਾਡਾ ਮੇਲ ਸ਼ਾਮਿਲ ਅਸੀਂ ਕਰ ਲਿਆ ਅਤੇ ਤੁਸੀਂ ਪ੍ਰੋਗਰਾਮ 'ਚ ਮੇਲ ਸਾਨੂੰ ਲਿਖਦੇ ਰਹੋਗੇ। ਪਿੰਡ ਜਾਖੋਦ ਰਾਜਸਥਾਨ ਤੋਂ ਸ਼ੰਭੂ ਦਿਆਲ ਖਟਕ, ਵਿਮਲਾ ਦੇਵੀ, ਅਮਰਜੀਤ ਸੁੰਦਰ ਲਾਲ, ਯੋਗੇਸ਼ ਕੁਮਾਰ, ਦੀਪਕ ਕੁਮਾਰ, ਕੁਮਾਰੀ ਪੂਜਾ ਖਟਕ ਨੇ ਵੀ ਸਾਨੂੰ ਮੇਲ ਲਿਖ ਕੇ ਭੇਜਿਆ ਜੀ, ਕਹਿੰਦਾ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਸ਼ੁਕਰੀਆ ਜੀ। ਅਤੇ ਨਾਲੇ ਇਹਨਾਂ ਨੇ 15 ਅਗਸਤ ਸੁਤੰਤਰਤਾ ਦਿਵਸ ਦੀਆਂ ਹਾਰਦਿਕ ਸ਼ੁਭਕਾਮਨਾ ਭੇਜੀਆਂ ਜੀ। ਅਤੇ ਕਹਿੰਦੇ ਜੀ ਪੰਜਾਬੀ ਗੀਤ ਕੋਈ ਵੀ ਸੁਣਵਾ ਤਾਂ ਸੁਣਵਾ ਦਾਂਗੇ ਜੀ, ਕੋਈ ਗੀਤ ਸੁਣਾਵਾਂਗੇ ਤੁਹਾਨੂੰ, ਪ੍ਰੋਗਰਾਮ ਸੁਣਦੇ ਰਹੋ ਅਤੇ ਪ੍ਰੋਗਰਾਮ ਤੁਸੀਂ ਸੁਣਦੇ ਰਹੋ ਅਤੇ ਅਸੀਂ ਤੁਹਾਨੂੰ ਗੀਤ ਵੀ ਸੁਣਾਵਾਂਗੇ। ਮਹਾਰਾਸ਼ਟਰ ਤੋਂ ਸੰਤੋਸ਼ ਖੜਸੇ ਅਤੇ ਵਿਨੋਦ ਖੜਸੇ ਨੇ ਵੀ ਸਾਨੂੰ ਮੇਲ ਲਿਖ ਕੇ ਭੇਜਿਆ ਜੀ। ਅਗਲਾ ਜਿਹੜਾ ਮੇਲ ਪਹੁੰਚਿਆ ਜੀ ਸਾਡੇ ਸਾਥੀਆਂ ਦਾ, ਅਤੇ ਇਹ ਜਿਹੜੇ ਸਾਥੀ ਨੇ ਜੀ ਦੁਰਗਾ ਕਲੋਨੀ ਹਾਂਸੀ ਤੋਂ ਰਾਜੂ ਮਿਗਲਾਨੀ, ਬਬੀਤਾ ਮਿਗਲਾਨੀ, ਸੁਭਾਸ਼ ਯੋਗੀ ਅਤੇ ਬੱਬੂ ਡੱਬੂ, ਅਤੇ ਕਹਿੰਦੇ ਜੀ ਸੁਤੰਤਰਤਾ ਦਿਵਸ ਦੀਆਂ ਲੱਖ ਲੱਖ ਵਧਾਈਆਂ, ਅਗਰਿਮ ਸ਼ੁਭਕਾਮਨਾ, ਸ਼ੁਕਰੀਆ ਜੀ। ਆਹ ਮੇਲ ਪਹੁੰਚਿਆ ਜੀ, ਸਤਿ ਸ਼੍ਰੀ ਅਕਾਲ ਜਸਵੀਰ ਸਿੰਘ ਜੀ, ਸੁਤੰਤਰਤਾ ਦਿਵਸ ਦੀ ਸ਼ੁਭਕਾਮਨਾ, ਪ੍ਰੋਗਰਾਮ ਚੰਗਾ ਲੱਗਦਾ ਅਤੇ ਪੇਸ਼ਕਸ਼ ਕਾਬਲੇ ਤਾਰੀਫ ਹੈ, ਸ਼ੁਕਰੀਆ। ਅਤੇ ਇਹ ਲਿਖ ਕੇ ਭੇਜਿਆ ਜੀ ਮੇਲ ਨੋਹਰ ਜ਼ਿਲ੍ਹਾ ਹਨੂਮਾਨਗੜ੍ਹ ਰਾਜਸਥਾਨ ਤੋਂ ਨਰਿੰਦਰ ਸੁਤਾਰ, ਮਨੋਜ ਸੁਤਾਰ, ਹਿਮਾਂਸ਼ੂ ਸੁਤਾਰ, ਪਵਨ ਸੁਤਾਰ, ਸ਼ੰਕਰ ਬਿਹਾਰੀ, ਸ਼ਿਵ ਕੁਮਾਰ ਅਤੇ ਸੋਨੂ, ਇਹ ਮੇਲ ਲਿਖ ਕੇ ਭੇਜਦੇ ਨੇ ਜੀ। ਅਤੇ ਅਗਲਾ ਸੁਨੇਹਾ ਪਹੁੰਚਿਆ ਜੀ ਮੇਲ ਦੇ ਮਾਰਫਤ ਰੋਹਤਕ, ਸੀਤਾਰਾਮ ਕਾਂਗੜਾ, ਬਬੀਤਾ ਬਬੋਟ, ਨਿਖਿਲ ਕਾਂਗੜਾ, ਤਨਵੀ ਬੋਟ ਦਾ, ਸ਼ੁਕਰੀਆ ਜੀ। ਕਹਿੰਦੇ ਗੀਤ ਸੁਣਵਾ ਦਿਓ ਸਾਨੂੰ, ਗੀਤ ਵੀ ਤੁਹਾਨੂੰ ਸੁਣਵਾਵਾਂਗੇ, ਤੁਸੀਂ ਪ੍ਰੋਗਰਾਮ ਸੁਣਦੇ ਰਹੋ। ਅਤੇ ਆਹ ਸੁਨੇਹਾ ਪਹੁੰਚਿਆ ਜੀ ਸਾਡੇ ਸਾਥੀਆਂ ਦਾ ਬਿਹਾਰ ਤੋਂ, ਅਤੇ ਇਹ ਨੇ ਜੀ ਅਬਦੁਲ ਅੰਸਾਰੀ, ਸੋਨਮ ਅਦੀਬਾ, ਦਾਨਿਸ਼ ਅੰਸਾਰੀ ਦਾ, ਅਤੇ ਸ਼ਰਧਾ ਨੰਦ ਆਰਿਆ ਬਕਸਰ ਤੋਂ, ਅਭਿਆਨੰਦ ਆਰਿਆ, ਪਰਮਾਨੰਦ ਆਰਿਆ, ਅਤੇ ਇੱਥੋਂ ਹੀ ਇਹ ਸੁਨੇਹਾ ਲਿਖ ਕੇ ਭੇਜਿਆ ਜੀਮੇਲ ਦੇ ਮਾਰਫਤ ਅਸਮਾ ਖਾਤੂਨ ਅਤੇ ਇਕਬਾਲ ਮਸਤਾਨ ਨੇ, ਸ਼ੁਕਰੀਆ ਜੀ। ਬਹੁਤ ਬਹੁਤ ਵਧੀਆ ਜੀਮੇਲ ਤੁਹਾਡਾ ਪਹੁੰਚ ਗਿਆ ਜੀ, ਮੇਲ ਪਹੁੰਚ ਗਿਆ। ਅਗਲਾ ਮੇਲ ਪਹੁੰਚਿਆ ਜੀ ਮੇਰਠ ਤੋਂ ਅਨਿਲ ਜੈਨ, ਜੈਨ ਸਨ, ਸਿਆਮ ਜੈਨ, ਮੁਸਕਾਨ ਜੈਨ, ਮਾਸਟਰ ਜੀ ਐਮ ਜੈਨ ਦੇ ਨੇ ਸਾਨੂੰ ਸੁਨੇਹਾ ਭੇਜਿਆ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਸ਼ੁਕਰੀਆ ਜੀ। ਆਹ ਮੇਲ ਪਹੁੰਚਿਆ ਜੀ ਸਾਡੇ ਸਾਥੀਆਂ ਦਾ, ਅਤੇ ਕਹਿੰਦੇ ਜੀ ਸਤਿ ਸ਼੍ਰੀ ਅਕਾਲ ਜਸਵੀਰ ਸਿੰਘ ਜੀ, ਵੀਰ ਵਾਹਿਗੁਰੂ ਖੁਸ਼ੀਆਂ ਖੇੜੇ ਦੇ ਵਰਖਾ ਕਰਦੇ ਰਹਿਣ, ਸ਼ੁਕਰੀਆ ਦੋਸਤੋ ਤੁਹਾਡੇ ਆਸ਼ੀਰਵਾਦ ਦਾ। ਅਤੇ ਇਹਨਾਂ ਨੇ ਚਾਰ ਲਾਈਨਾਂ ਲਿਖ ਕੇ ਭੇਜੀਆਂ ਨੇ, ਕਹਿੰਦੇ ਜੀ ਦੁਆ ਕਰੋ ਜਾਂ ਗੀਤਾ ਗ੍ਰੰਥ ਸਭ ਪੜ੍ਹੋ, ਦੁਆ ਕਰੋ ਜਾਂ ਗੀਤਾ ਗ੍ਰੰਥ ਸਭ ਪੜ੍ਹੋ, ਪਾਵਰ ਬੜੀ ਹੈ ਕਹਿੰਦੇ ਅਜਾਨ ਅੰਦਰ, ਸਿਫਤਾਂ ਉਸੇ ਦੀਆਂ ਹੁੰਦੀਆਂ ਨੇ ਸਦਾ ਯਾਰੋ, ਹੁੰਦੀਆਂ ਵਿੱਚ ਨੇ ਗ੍ਰੰਥ ਕੁਰਾਨ ਅੰਦਰ, ਨਾਮ

ਜਗ ਤੇ ਸਦਾ ਹੀ ਇੱਕ ਰਹਿਣਾ, ਇੱਕ ਰਹੂਗਾ ਸਦਾ ਜਹਾਨ ਅੰਦਰ, ਗਾਹਕ ਮੌਤ ਨਾ ਆਉਣ ਦਾ ਟਾਈਮ ਦੱਸਣ, ਸੌਦਾ ਹੋਵੇ ਜਾਂ ਨਾ ਦੁਕਾਨ ਅੰਦਰ, ਟਾਈਮ ਜਗ੍ਹਾ ਤੇ ਵਕਤ ਜਦ ਕੱਟੇ ਹੋਵਨ, ਕੰਮ ਕਰੇ ਨਾ ਫਿਰ ਭਗਵਾਨ ਅੰਦਰ, ਇੱਥੇ ਯੋਧਾ ਸਾਧੂ ਸਭ ਫਕੀਰ ਤੁਰ ਗਏ, ਰਹਿਣੇ ਕਿਸੇ ਦੇ ਵੀ ਅਨੇਜਿਆ ਨਾ ਪ੍ਰਾਣ ਅੰਦਰ। ਬਿਲਕੁਲ ਦੋਸਤੋ, ਸਹੀ ਸਮਝਿਆ ਤੁਸੀਂ। ਇਹ ਚੰਡੀਗੜ੍ਹ ਤੋਂ ਸਾਡੇ ਦੋਸਤ ਸਤੀਸ਼ ਅਨੇਜਾ ਜੀ ਨੇ ਸਾਨੂੰ ਲਿਖ ਕੇ ਇਹ ਮੇਲ ਭੇਜਿਆ ਜੀ। ਸ਼ੁਕਰੀਆ ਅਨੇਜਾ ਸਾਹਿਬ, ਅਤੇ ਇਹਨਾਂ ਨਾਲ ਬਿਮਲਾ ਅਨੇਜਾ ਬਿਲਕੁਲ ਸਾਥ ਨੇ ਜੀ। ਸ਼ੁਕਰੀਆ ਜੀ ਬਿਮਲਾ ਜੀ ਅਤੇ ਸਤੀਸ਼ ਜੀ, ਤੁਸੀਂ ਇਹ ਮੇਲ ਭੇਜਿਆ। ਤੁਹਾਡੀ ਚਾਰ ਲੈਣਾ ਬਹੁਤ ਵਧੀਆ ਸੀ ਲਿਖ ਕੇ ਭੇਜੀਆਂ, ਤੁਸੀਂ ਇਸੇ ਤਰ੍ਹਾਂ ਲੈਣਾ ਅਤੇ ਮੇਲ ਸਾਨੂੰ ਲਿਖਦੇ ਰਹੋਗੇ। ਯੂਪੀ ਤੋਂ ਸੁਰੇਸ਼, ਉਰਮਿਲਾ, ਦੀਪਕ ਅਤੇ ਸਵਾਤੀ ਨੇ ਵੀ ਮੇਲ ਸਾਨੂੰ ਲਿਖ ਕੇ ਭੇਜਿਆ ਜੀ। ਅਗਲਾ ਮੇਲ ਪਹੁੰਚਿਆ ਜੀ ਸਾਡੇ ਕੋਲ ਸਾਡੇ ਸਾਥੀਆਂ ਦਾ, ਹਰਿਦੁਆਰ ਉੱਤਰਾਖੰਡ ਤੋਂ, ਤਾਜ ਮੁਹੰਮਦ ਅੰਸਾਰੀ, ਗੁਲਾਮ ਸਾਬਿਰ ਰਾਹੀ, ਮਿਹਰਾਜ ਖਾਨ, ਆਜ਼ਾਦ ਨਗਰ, ਲਸਕਰ ਤੋਂ। ਸ਼ੁਕਰੀਆ ਦੋਸਤੋ। ਅਹਿਮ ਮੇਲ ਪਹੁੰਚਿਆ ਜੀ, ਕਹਿੰਦੇ ਜੀ ਪ੍ਰੋਗਰਾਮ ਮਿੱਟੀ ਦੀ ਖੁਸ਼ਬੂ ਪੇਸ਼ ਕਰ ਰਹੇ ਜਸਵੀਰ ਸਿੰਘ ਜੀ, ਸਾਡਾ ਪਿਆਰ ਭਰਾ ਸਤਿ ਸ਼੍ਰੀ ਅਕਾਲ, ਅਤੇ ਕਿਵੇਂ ਹੋ ਜੀ? ਬਹੁਤ ਵਧੀਆ ਜੀ, ਤੁਸੀਂ ਸੁਣਾਓ ਕਿਵੇਂ? ਕਹਿੰਦੇ ਜੀ 15 ਅਗਸਤ ਦੀਆਂ ਲੱਖ ਲੱਖ ਵਧਾਈਆਂ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ। ਅਤੇ ਲਿਖਣ ਵਾਲੇ ਜਿਹੜੇ ਸਾਥੀ ਨੇ ਜੀ ਸਾਡੇ ਰਘੁਨਾਥਪੁਰਾ ਜ਼ਿਲ੍ਹਾ, ਸ਼੍ਰੀ ਗੰਗਾਨਗਰ ਤੋਂ, ਲਾਲਗਿਰੀ ਗੋਸਵਾਮੀ, ਹਿਮਲਤਾ ਹੀਨਾ, ਹਰਸ਼ਿਤ ਅਤੇ ਖੁਸ਼ੀ ਗੋਸਵਾਮੀ ਇਸ ਮੇਲ ਨੂੰ ਲਿਖ ਕੇ ਭੇਜ ਰਹੇ ਨੇ ਜੀ। ਅਤੇ ਸਾਡੇ ਸਾਥੀ ਮੇਲ ਲਿਖ ਰਹੇ ਹੈ ਪਿਆਰ ਮੁਹੱਬਤ 'ਚ। ਪਦਮਪੁਰ ਤੋਂ ਇਹ ਮੇਲ ਪਹੁੰਚ ਗਿਆ ਜੀ ਸਾਡੇ ਆਸਥਾ ਤਨੇਜਾ, ਭਗਵਾਨ ਦਾਸ ਤਨੇਜਾ, ਪਵਨ ਕੁਮਾਰ, ਯੋਗੇਸ਼ ਤਨੇਜਾ ਅਤੇ ਪੂਜਾ ਨੇ ਸਾਨੂੰ ਮੇਲ ਲਿਖ ਕੇ ਭੇਜਿਆ ਜੀ। ਅਤੇ ਸਾਡੇ ਸਾਥੀ ਪਿਆਰ ਮੁਹੱਬਤ 'ਚ ਮੇਲ ਲਿਖ ਕੇ ਭੇਜ ਰਹੇ ਨੇ, ਬੜਾ ਪਿਆਰ ਕਰਦੇ ਜੀ ਪ੍ਰੋਗਰਾਮ ਨਾਲ, ਸ਼ੁਕਰੀਆ ਜੀ। ਗੰਗਾਨਗਰ, ਸ਼੍ਰੀ ਗੰਗਾਨਗਰ, ਗੋਬਿੰਦਪੁਰਾ, ਅਠਾਰਾ ਜੀ ਜੀ ਤੋਂ, ਖੁਸ਼ੀਰਾਮ ਰਣਵਾ, ਮੋਹਨ ਲਾਲ, ਲਾਲਚੰਦ ਮਹਿਲਾ, ਬ੍ਰਿਜਲਾਲ ਪੂਨੀਆ, ਵਿਜੇ ਸਿੰਘ ਝਾ ਜਜਰੀਆ ਅਤੇ ਰਾਮ ਪ੍ਰਤਾਪ ਸਾਹਰਨ ਨੇਤੇਵਾਲੀ ਤੋਂ, ਅਤੇ ਪਵਨ ਜਾਖੜ, ਰਿਸ਼ਵ ਮਹਿਲਾ, ਮਨੀਸ਼ ਮਹਿਲਾ, ਉਦੇਸ਼ ਭਿੰਚਰ, ਦੀਪਕ ਮਹਿਲਾ, ਚਮਨਦੀਪ ਮਹਿਲਾ, ਰਾਜਿੰਦਰ ਸਿੰਘ ਰਾਠੌੜ, ਹਨੂੰਮਾਨ ਖੇਰਵਾ। ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਜੀ, ਚੰਗਾ ਪ੍ਰੋਗਰਾਮ ਨੂੰ ਅਸੀਂ ਸੁਣਦੇ ਹਾਂ, ਅਤੇ ਵੱਡੇ ਬਜ਼ੁਰਗ ਦਾ ਸਾਥ ਮਿਲ ਕੇ ਸੁਣਨਾ ਚਾਹੁੰਦੇ, ਅਤੇ ਗਾਣਾ ਜ਼ਰੂਰ ਸੁਣਵਾ, ਬਿਲਕੁਲ ਸੁਣਵਾਵਾਂਗੇ, ਤੁਸੀਂ ਪ੍ਰੋਗਰਾਮ ਬਸ ਸੁਣਦੇ ਰਹੋ ਦੋਸਤੋ। ਗੀਤ ਵੀ ਸੁਣਾਵਾਂਗੇ, ਪੰਜਾਬੀ ਗੀਤ ਅਸੀਂ ਬਿਲਕੁਲ ਤਿਆਰ ਰੱਖੇ ਬੈਠੇ ਹਾਂ, ਅਤੇ ਕੁਝ ਇੱਕ ਮੇਲ ਅਸੀਂ ਪੜ੍ਹ ਦਈਏ ਫਿਰ ਉਸ ਤੋਂ ਬਾਅਦ। ਪਿੰਡ ਨਾਈਵਾਲਾ, ਤਹਿਸੀਲ ਟਿੱਬੀ, ਜ਼ਿਲ੍ਹਾ ਹਨੂੰਮਾਨਗੜ੍ਹ ਤੋਂ, ਰਾਣਾ ਸਿੰਘ ਕੰਡਿਆਰਾ, ਮੀਤੋ ਕੰਡਿਆਰਾ, ਸੋਨੂ ਕੰਡਿਆਰਾ, ਮਮਤਾ ਕੰਡਿਆਰ ਅਤੇ ਗੌਰਵ ਕੰਡਿਆਰਾ ਅਤੇ ਮਨੂ ਕੰਡਿਆਰਾ, ਲੱਡੂ ਕੰਡਿਆਰਾ ਨੇ ਸਾਨੂੰ ਮੇਲ ਲਿਖ ਕੇ ਭੇਜਿਆ ਜੀ। ਸ਼ੁਕਰੀਆ ਕੰਡਿਆਰਾ ਸਾਹਿਬ, ਤੁਸੀਂ ਮੇਲ ਲਿਖਿਆ ਜੀ। ਅਤੇ ਆਹ ਮੇਲ ਪਹੁੰਚਿਆ ਜੀ ਨਥਾਣਾ ਪੰਜਾਬ ਤੋਂ, ਹਰਜਿੰਦਰ ਛਿੰਦਾ, ਜਸਵੀਰ ਜੱਸੀ ਅਤੇ ਸੀਤਾ ਔਰ ਗੀਤਾ ਨੇ ਵੀ ਸਾਨੂੰ ਮੇਲ ਲਿਖ ਕੇ ਭੇਜਿਆ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਲੱਗਦਾ। ਸ਼ੁਕਰੀਆ ਦੋਸਤੋ, ਪ੍ਰੋਗਰਾਮ ਸੁਣਦੇ ਰਹੋ। ਅਤੇ ਜੋਧਪੁਰ ਤੋਂ ਸਾਡੇ ਸਾਥੀਆਂ ਦਾ ਮੇਲ ਅਤੇ ਸਾਡੇ ਸੁਨੇਹੇ ਵੀ ਪਹੁੰਚ ਗਏ ਜੀ, ਨੇ ਵਟਸਐਪ 'ਤੇ ਇਹਨਾਂ ਦਾ ਸ਼ਾਮਿਲ ਕਰ ਲਿਆ ਜੀ। ਅਗਲਾ ਮੇਲ ਪਹੁੰਚਿਆ ਜੀ ਪਿੰਡ ਫਰਾਂਸੀ ਹਿਸਾਰ ਤੋਂ, ਰਾਜਕੁਮਾਰ ਡੂਡੀ, ਪ੍ਰਮੋਦ ਕੁਮਾਰ ਡੂਡੀ, ਪੁਸ਼ਪਿੰਦਰ ਕੁਮਾਰ ਡੂਡੀ। ਅਤੇ ਆਹ ਮੇਲ ਪਹੁੰਚਿਆ ਜੀ ਸਾਡੇ ਕੋਲ ਸਾਡੇ ਸਾਥੀਆਂ ਦਾ, ਅਤੇ ਕਾਂਕੇਰ ਤੋਂ ਫਾਗੂ ਰਾਮ ਯਾਦਵ, ਜੋਤੀ ਯਾਦਵ ਅਤੇ ਓਜਸਵੀ ਯਾਦਵ ਨੇ ਸਾਨੂੰ ਮੇਲ ਲਿਖ ਕੇ ਭੇਜਿਆ। ਆਹ ਮੇਲ ਸਾਡੇ ਦੋਸਤਾਂ ਦਾ ਪਹੁੰਚਿਆ ਜੀ, ਕਹਿੰਦੇ ਮਿੱਟੀ ਦੀ ਖੁਸ਼ਬੂ ਸੁਣਦੇ ਸੁਣਾਉਂਦੇ ਸਾਰੇ ਦੋਸਤਾਂ ਨੂੰ, ਜਸਵੀਰ ਸਿੰਘ, ਜਗਦੀਪ ਸਿੰਘ, ਫੌਜੀ ਵੀਰ ਵੱਲੋਂ ਪਿਆਰ ਭਰੇ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਅਸੀਂ ਕਹਿੰਦੇ ਪਿੰਡ ਤਰਮਾਲਾ ਤੋਂ ਜਿਹੜੇ ਇਹਨਾਂ ਨਾਲ ਪਰਿਵਾਰ ਦੇ ਹੋਰ ਸਦੱਸਿਆ ਨੇ ਜੀ, ਜਸਵੀਰ ਕੌਰ ਅਤੇ ਖੁਸ਼ਦੀਪ ਕੌਰ ਅਤੇ ਨਮਨਦੀਪ ਸਿੰਘ ਅਤੇ ਕੁਲਵਿੰਦਰ ਸਿੰਘ, ਮਨਜੀਤ ਕੌਰ, ਅਤੇ ਅਸੀਂ ਕਹਿੰਦੇ ਸਾਰੇ ਪ੍ਰੋਗਰਾਮ ਜਿਹੜੇ ਨਾਲ ਬੈਠ ਕੇ ਸੁਣਦੇ ਹਾਂ। ਅਤੇ ਆਜ਼ਾਦੀ ਦਿਵਸ ਦੀਆਂ ਸਭ ਨੂੰ ਲੱਖ ਲੱਖ ਵਧਾਈਆਂ ਹੋਣ। ਅਤੇ ਅੱਜ ਕੋਈ ਗੀਤ ਸਾਨੂੰ ਜ਼ਰੂਰ, ਗੀਤ ਜ਼ਰੂਰ ਸੁਣਾਉਂਗੇ ਫੌਜੀ ਸਾਹਿਬ। ਬਾਕੀ ਤੁਹਾਨੂੰ 15 ਅਗਸਤ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਅਤੇ ਵਧਾਈਆਂ। ਮੇਲ ਪਹੁੰਚਿਆ ਜੀ ਪਿੰਡ ਬਾਰਾ ਟਿੱਕੀ, ਰਾਇਸੀ ਨਗਰ ਤੋਂ, ਧਰਮਪਾਲ ਭਾਰਤੀ, ਕ੍ਰਿਸ਼ਨਾ ਭਾਰਤੀ, ਵਿਸ਼ੇਸ਼ ਭਾਰਤੀ ਅਤੇ ਅੰਜਨਾ ਭਾਰਤੀ ਦਾ। ਕਹਿੰਦੇ ਸਾਰੇ ਜਿਹੜੇ ਲਿਸਨਰਸ ਹੈ ਉਹਨਾਂ ਨੂੰ 80ਵੇਂ ਗਣ ਸੁਤੰਤਰਤਾ ਦਿਵਸ ਦੀ ਜਿਹੜੀ ਅਗਰਮੀ ਸ਼ੁਭਕਾਮਨਾਵਾਂ। ਅਤੇ ਸਾਡੇ ਰੇਡੀਓ ਪਰਿਵਾਰ ਇਸ ਪ੍ਰਕਾਰ ਤਰੱਕੀ ਕਰਦਾ ਰਹੇ, ਅਸੀਂ ਪਿਆਰ ਔਰ ਭਾਈਚਾਰੇ ਨਾਲ ਸਦਾ ਬਰਕਰਾਰ ਰਹੀਏ। ਅਤੇ ਕੋਈ ਵੀ ਫਰਮਾਇਸ਼ 'ਤੇ ਸਾਨੂੰ ਇਸ ਮੇਲ ਨੂੰ ਸ਼ਾਮਿਲ ਕਰੇ, ਬਿਲਕੁਲ ਮੇਲ ਸ਼ਾਮਿਲ ਹੋ ਗਿਆ ਜੀ। ਅਤੇ ਆਹ ਮੇਲ ਪਹੁੰਚਿਆ ਜੀ, ਕਹਿੰਦਾ ਜੀ ਜਸਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ। ਕਹਿੰਦੇ ਆਪ ਜੀ ਆਕਾਸ਼ਵਾਣੀ ਪਰਿਵਾਰ ਨੂੰ, ਤਮਾਮ ਦੋਸਤਾਂ ਨੂੰ 15 ਅਗਸਤ ਦੀਆਂ ਬਹੁਤ ਬਹੁਤ ਮੁਬਾਰਕਾਂ, ਅਤੇ ਆਜ਼ਾਦੀ ਪਰਵਾਨਿਆਂ ਦੇ ਕੋਟ ਕੋਟ ਪ੍ਰਣਾਮ। ਸ਼ੁਕਰੀਆ ਜੀ ਦੋਸਤੋ, ਪਰ ਬਹੁਤ ਬਹੁਤ ਧੰਨਵਾਦ, ਅਤੇ 15 ਅਗਸਤ ਦੀਆਂ ਬਹੁਤ ਬਹੁਤ ਵਧਾਈਆਂ। ਅਤੇ ਇਹ ਮੇਲ ਲਿਖ ਕੇ ਭੇਜਿਆ ਜੀ, ਕਹਿੰਦੇ ਪਿੰਡ ਗੋਬਿੰਦਗੜ੍ਹ ਮਾਝੀ ਵਾਲਾ, ਸ਼੍ਰੀ ਕਰਮਪੁਰ, ਰਾਜਸਥਾਨ ਤੋਂ, ਰਾਜੂ ਟੁਟੇਜਾ, ਖੁਸ਼ਦਿਲ, ਉਰਮਲ ਟੁਟੇਜਾ, ਗੁੱਡੂ ਜੀ ਨੂੰ, ਮੈਨੂੰ, ਸ਼ਿਵ ਸੇਠੀ ਕਰਨਪੁਰੀ, ਪਾਲ ਕਰਨਪੁਰੀ, ਸਮਾਈਲ ਟੁਟੇਜਾ ਅਤੇ ਪਵਨ ਗੁੱਜਰ, ਪਿੰਡ 34 STG ਪੀਲੀਬਿੰਗਾ ਤੋਂ, ਪ੍ਰੇਮੀ ਬਿਸ਼ਨ ਲਾਲ ਮਹਿਰਾ ਅਤੇ ਅਮਨ ਸਮੀਰ, ਰਿਤੂ ਮਹਿਰਾ, ਅਤੇ ਚਾਹਲ ਕਲਾ ਪੰਜਾਬ ਤੋਂ, ਅਮਰਜੀਤ ਬੰਗਾ, ਪਰਮਿੰਦਰ ਬੰਗਾ, ਰਾਜਾ ਬੰਗਾ, ਕੁਲਵਿੰਦਰ

ਔਰ ਅੰਬਾ ਚਹਿਲ ਦਾ ਮੇਲ ਸਾਡ ਤੱਕ ਪਹੁੰਚਿਆ। ਸ਼ੁਕਰੀਆ ਦੋਸਤੋ, ਤੁਸੀਂ ਮੇਲ ਸਾਨੂੰ ਲਿਖ ਕੇ ਭੇਜਿਆ ਜੀ, ਬਹੁਤ ਬਹੁਤ ਮਿਹਰਬਾਨੀ। ਅਤੇ ਅਗਲਾ ਮੇਲ ਪਹੁੰਚ ਗਿਆ ਸਾਡੇ ਕੋਲ ਜੀ, ਲਖੋਲੀ ਹੈੱਡ ਮਾਸਟਰ ਭੰਵਰ ਲਾਲ, ਕ੍ਰਿਸ਼ਨਾ ਸੌਰਵ, ਵਿਸ਼ਾਲ, ਮਮਤਾ ਰਾਜਪਾਲਾ, ਨਵੇਂ ਲਕਸ਼ਿਤਾਲ, ਮੁਹੰਮਦ ਰਫੀਕ ਸੰਗਰੀਆ ਤੋਂ ਮੁਕਲਾ ਰਾਮ, ਮਹਾਵੀਰ ਲੋਹਰਾ। ਅਤੇ ਲਾਈਵ ਪ੍ਰੋਗਰਾਮ ਸੁਣ ਰਹੇ ਹਾਂ ਜੀ ਕਹਿੰਦੇ ਜੀ, ਅਤੇ ਰਾਮ ਰਾਮ, ਨਮਸਤੇ, ਮੁਹੱਬਤ ਜਿੰਦਾਬਾਦ। ਅਤੇ ਸਾਡਾ ਜਿਹੜਾ ਦਿਲ ਹੈ ਕਹਿੰਦਾ ਜੀ, ਉਹ ਮਿੱਟੀ ਦੀ ਖੁਸ਼ਬੂ ਇੱਕ ਉਹਦਾ ਹਿੱਸਾ ਹੈ। ਵਾਹ ਜੀ ਵਾਹ, ਬਹੁਤ ਸ਼ੁਕਰੀਆ ਜੀ। ਹਨੂੰਮਾਨਗੜ੍ਹ ਤੋਂ ਪਵਨ ਸੁਥਾਰ, ਅਮਰਜੀਤ ਸੁਥਾਰ, ਮੋਹਨ ਸੁਥਾਰ, ਸੁਨੀਲ ਵਿਸ਼ਨੂੰ ਅਤੇ ਸ਼ਿਵ ਕੁਮਾਰ ਸੁਥਾਰ ਲਿਖ ਰਹੇ ਨੇ ਜੀ ਮੇਲ ਸਾਨੂੰ, ਅਤੇ ਕਹਿੰਦੇ ਜੀ ਸਾਨੂੰ ਕੋਈ ਵੀ ਗੀਤ ਸੁਣਾਓ। ਗੀਤ ਬਿਲਕੁਲ ਸੁਣਵਾਵਾਂਗੇ ਦੋਸਤੋ, ਥੋੜ੍ਹਾ ਜਿਹਾ ਮੇਲ ਥੋੜ੍ਹੇ ਪੜ੍ਹ ਦਈਏ, ਫਿਰ ਗੀਤ ਵੀ ਸੁਣਾਉਣੇ। ਪਿੰਡ ਖਰਲੀਆਂ ਲਖਵੀ ਸਰ ਤੋਂ ਸੁਭਾਸ਼ ਮੁੰਡਾ, ਸਾਹਿਲ, ਅਰਜਿਤ ਅਤੇ ਸੁਮਿਤ ਬਿਸ਼ਨੋਈ ਨੇ ਵੀ ਲਿਖ ਕੇ ਸਾਨੂੰ ਮੇਲ ਭੇਜਿਆ ਜੀ। ਆਹ ਮੇਲ ਸਾਡੇ ਸਾਥੀਆਂ ਦਾ ਪਹੁੰਚ ਗਿਆ ਜੀ ਸਾਡੇ ਕੋਲ। ਅਤੇ ਮੋਹਾਲੀ ਪੰਜਾਬ ਤੋਂ ਬੱਬਲ ਮਲਹੋਤਰਾ, ਓਮ ਪ੍ਰਕਾਸ਼ ਮਲਹੋਤਰਾ, ਅਤੇ ਸ਼ੁਕਰੀਆ, ਮਿਹਰਬਾਨੀ, ਲਿਖ ਕੇ ਭੇਜਦੇ ਨੇ ਜੀ ਸਾਨੂੰ। ਸ਼ੁਕਰੀਆ ਜੀ ਤੁਹਾਡਾ, ਬਹੁਤ ਬਹੁਤ ਤੁਸੀਂ ਸਾਨੂੰ ਮੇਲ ਲਿਖ ਕੇ ਭੇਜਿਆ, ਸਮਾਂ ਕੱਢਿਆ। ਅਤੇ ਕਹਿੰਦੇ ਜੀ ਸਾਨੂੰ ਗੀਤ ਜ਼ਰੂਰ ਸੁਣਾਓ, ਗੀਤ ਵੀ ਸੁਣਾਵਾਂਗੇ। ਆਹ ਜਿਹੜਾ ਮੇਲ ਪਹੁੰਚਿਆ ਚੱਕ ਇੱਕ ਪੀ ਅਨੂਪਗੜ੍ਹ ਤੋਂ, ਗੁਰਬਚਨ, ਬੇਦਿਲ, ਰਾਜ, ਬਲਵਿੰਦਰ, ਥਿੰਦ, ਰੁਪਿੰਦਰ, ਰੂਬੀ ਵੱਲੋਂ ਕਹਿੰਦੇ ਪ੍ਰੋਗਰਾਮ ਸਾਰੇ ਦੋਸਤਾਂ ਨੂੰ, ਜਸਵੀਰ ਸਿੰਘ ਨੂੰ, ਅਤੇ ਸੁਤੰਤਰਤਾ ਦਿਵਸ ਦੀਆਂ ਲੱਖ ਲੱਖ ਵਧਾਈਆਂ, ਤੁਹਾਨੂੰ ਵੀ ਲੱਖ ਲੱਖ ਵਧਾਈਆਂ ਦੋਸਤੋ। ਅਤੇ ਕਹਿੰਦੇ ਜੀ ਸਾਨੂੰ ਮੇਲ ਕੀਤਾ ਹੈ ਜੀ ਤੁਹਾਨੂੰ, ਅਤੇ ਤੁਸੀਂ ਸਾਰੇ ਦੋਸਤਾਂ ਦੇ ਖਾਤੇ 'ਤੇ ਮੇਲ ਪੜ੍ਹ ਰਹੇ ਹੋ, ਰੌਣਕਾਂ ਵਧਾ ਰਹੇ ਹੋ। ਸ਼ੁਕਰੀਆ ਦੋਸਤੋ, ਤੁਹਾਡਾ ਪਿਆਰ ਮੁਹੱਬਤ ਹੈ ਜੀ। ਆ ਅਨਾਰਕਲੀ ਬਾਜ਼ਾਰ ਜਗਰਾਓਂ ਪੰਜਾਬ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਵੇ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ ਨੇ ਵੀ ਸਾਨੂੰ ਮੇਲ ਲਿਖ ਕੇ ਭੇਜਿਆ, ਇਹਨਾਂ ਦਾ ਖਤ ਵੀ ਸ਼ਾਮਿਲ ਹੋ ਚੁੱਕਿਆ ਸੀ। ਸ਼ੁਕਰੀਆ ਜੀ। ਅਤੇ ਘੁੜਿਆਣਾ ਸਾਹਿਬ ਤੁਹਾਡਾ ਵੀ ਖਤ ਸ਼ਾਮਿਲ ਹੋ ਚੁੱਕਿਆ ਜੀ, ਮੇਲ ਵੀ ਤੁਸੀਂ ਲਿਖ ਕੇ ਭੇਜਿਆ, ਬਹੁਤ ਬਹੁਤ ਧੰਨਵਾਦ। ਇਹ ਜੀ ਦਿੱਲੀ ਤੋਂ ਤੁਲਸੀ ਮਸਕੀਨ, ਵੀਨਾ ਮਸਕੀਨ, ਆਸ਼ੀਸ਼ ਚੰਡੀਗੜ੍ਹ ਤੋਂ ਰਾਹੁਲ ਖੁਰਾਨਾ, ਰਚਿਤਾ ਖੁਰਾਨਾ, ਕਿਸ਼ੂ ਅਤੇ ਰਿਧਾਨ ਖੁਰਾਨਾ ਨੇ ਵੀ ਸਾਨੂੰ ਮੇਲ ਲਿਖ ਕੇ ਭੇਜਿਆ ਜੀ। ਅਗਲਾ ਮੇਲ ਜਿਹੜਾ ਸਾਡੇ ਤੱਕ ਪਹੁੰਚਿਆ ਜੀ, ਫਾਜ਼ਿਲਕਾ ਪੰਜਾਬ, ਖੇੜਾ ਪਰਿਵਾਰ ਵੱਲੋਂ, ਭੂਸ਼ਣ ਖੇੜਾ, ਵਿਸ਼ੂ ਖੇੜਾ, ਵਿਸ਼ਾਲ ਖੇੜਾ, ਲਾਡੀ ਖੇੜਾ, ਸ਼ਾਲਿਨੀ ਟਿਵਾਂਸ਼ੀ, ਅਤੇ ਵਾਣੀ ਅਤੇ ਆਰ ਵੀ ਖੇੜਾ, ਜੀਵਨ ਸਿੰਘ ਬੂਕ ਅਤੇ ਉਹਨਾਂ ਦੇ ਪਰਿਵਾਰ ਦੇ ਸਾਰੇ ਲੋਕ। ਕਹਿੰਦੇ ਜੀ 15 ਅਗਸਤ ਦੀਆਂ ਬਹੁਤ ਬਹੁਤ ਸ਼ੁਭਕਾਮਨਾ, ਬਹੁਤ ਬਹੁਤ ਧੰਨਵਾਦ ਦੋਸਤੋ, ਤੁਸੀਂ ਪ੍ਰੋਗਰਾਮ 'ਚ ਮੇਲ ਲਿਖ ਕੇ ਭੇਜ ਰਹੇ ਹੋ, ਅਤੇ ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ। ਲਓ ਜੀ ਇੱਕ ਗੀਤ ਆਪਾਂ ਸੁਣਵਾ ਦਿੰਦੇ ਹਾਂ ਜੀ, ਸੁਣੋ ਇਹ ਗੀਤ।

ਅਸੀਂ ਮਾਰ ਮੁਕਾਇਆ, ਹਾਏ ਅਸੀਂ ਮਾਰ ਮੁਕਾਇਆ, ਜਿਸ ਕੀਤਾ ਕੋਈ ਧੋਖਾ ਜਾਂ ਹੁਸ਼ਿਆਰੀ ਦੁਨੀਆ ਦੇ ਹਰੀ। ਜੀ ਹਾਂ ਦੋਸਤੋ, ਤਿਰੰਗੇ ਦੀ ਸ਼ਾਨ ਦੇ ਵਿੱਚ ਇੱਕ ਹੋਰ ਪੰਜਾਬੀ ਗੀਤ ਤੁਹਾਨੂੰ ਸੁਣਵਾ ਦਿੱਤਾ ਤੇ ਆਹ ਕੁਝ ਖਤ ਲੈ ਲੈਣੇ ਜੀ, ਉਸ ਤੋਂ ਬਾਅਦ ਮੇਲ ਪਹੁੰਚਣਗੇ ਤਾਂ ਆਪਾਂ ਹੋਰ ਸ਼ਾਮਿਲ ਕਰਾਂਗੇ। ਅਤੇ ਆਹ ਖਤ ਪਹੁੰਚੇ ਜੀ ਕੇਸਰੀ ਸਿੰਘਪੁਰ ਤੋਂ, ਰਾਜਕੁਮਾਰ ਠਠਾਈ, ਕਮਲ ਠਠਾਈ, ਮਗਨ ਲਾਲ ਸੋਮਾਨੀ, ਬਿੰਦਾ, ਮੁਨਸ਼ੀਰਾ ਮਹਿੰਦਰਾ, ਹੀਰਾ ਲਾਲ ਗਜਰਾ, ਅਸ਼ੋਕ ਮਿੱਤਲ, ਤਾਰਾ ਚੰਦ ਤਾਇਮਾ ਅਤੇ ਭਾਲੂ ਰਾਮ, ਅਤੇ ਪਿੰਡ ਕਿੱਕਰਵਾਲੀ ਤੋਂ ਸਰਪੰਚ ਬਲਵੰਤ ਰਾਮ ਜੀ, ਬਾਬਾ ਹੰਸਨਾਥ ਜੀ, ਬਦਨ ਕਾਟਪਾਲ, ਪਿੰਡ ਅੱਠਸਟਾਣੀ ਤੋਂ ਬਾਬੂ ਚੱਕੀ ਵਾਲੇ ਅਤੇ ਕ੍ਰਿਸ਼ਨ ਚਰਨ ਅਤੇ ਡਾਕਟਰ ਮੋਹਨ ਲਾਲ ਘਾਰੂ, ਤੇਤੀ ਬੀਬੀ ਤੋਂ ਹਰੀਸ਼ ਕੁਮਾਰ ਬਿਗਲਾਨੀ ਅਤੇ ਗੁਰਚਰਨ ਸਿੰਘ ਭੱਟੀ, ਅਤੇ ਪਿੰਡ ਸਤਰਾ ਫਟਾਣੀ ਤੋਂ ਬਾਬਾ ਪ੍ਰਿਥਵੀ ਜੀ। ਸ਼ੁਕਰੀਆ ਦੋਸਤੋ। ਅਗਲਾ ਖਤ ਪਹੁੰਚਿਆ ਜੀ ਕਾਂਦੀ ਚੌਕ ਰੋਪੜ ਪੰਜਾਬ ਤੋਂ, ਹਰਦੀਪ ਮੀਕਾ, ਬਲਵਿੰਦਰ ਬਿਰਕ, ਜਿਤਕ ਬਿਰਕ, ਮੀਕਾ ਬਿਰਕ। ਅਤੇ ਆਹ ਖਤ ਪਹੁੰਚੇ ਜੀ ਮੈਮ ਗੇਟ ਨਾਭਾ ਤੋਂ, ਸੋਮਦਤ ਕੇਰਵ, ਜੋਤੀ ਰਾਣੀ ਅਤੇ ਗੁਰਮੰਥ ਕੌਰ ਮੰਨੂ, ਪਿੰਡ ਭੰਗਾਲਾ, ਜ਼ਿਲ੍ਹਾ ਹਲਫਾ ਜਿਲਕਾ ਤੋਂ ਜਗਤਾਰ ਗਿੱਲ, ਗੁਰਮਿਤ ਗਿੱਲ, ਸੁਖਮਨ ਗਿੱਲ, ਨਾਜ਼ਮ ਗਿੱਲ ਅਤੇ ਕਮਲਦੀਪ ਗਿੱਲ, ਐਸ ਕੇ ਸ਼ਰਮਾ, ਮੋਹਨ ਸਿੰਘ, ਦੀਪਾ ਸੇਠ। ਕਹਿੰਦੇ ਜੀ 20 ਮਾਰਚ ਬਹੁਤ ਪੁਰਾਣਾ ਖਤ ਪਹੁੰਚੇ ਸਾਡੇ ਕੋਲ। ਕਹਿੰਦੇ ਜੀ ਸਾਨੂੰ ਜਸਵੀਰ ਸਿੰਘ ਪ੍ਰੋਗਰਾਮ ਬਹੁਤ ਵਧੀਆ ਪੇਸ਼ ਕੀਤਾ, ਸਾਨੂੰ ਬਹੁਤ ਪਸੰਦ ਆਇਆ ਅਤੇ ਗੀਤ ਕਰਕੇ ਸਾਨੂੰ ਗੀਤ ਜੁੜੋ ਪੰਜਾਬੀ ਜ਼ਰੂਰ ਜ਼ਰੂਰ ਸੁਣਵਾਵਾਂਗੇ, ਤੁਸੀਂ ਪ੍ਰੋਗਰਾਮ ਸੁਣਦੇ ਰਹੋ। ਮਸੀਤਾ ਡੱਬਾਲੀ ਤੋਂ ਦਰਸ਼ਨ ਲੋਟ, ਸਰਗੁਣ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਹਨੀ ਲੋਟ ਨੇ ਵੀ ਖਤ ਪਾਇਆ ਜੀ ਸਾਨੂੰ। ਸਾਧੁਰ ਸ਼ੋ ਤੋਂ ਓਮ ਪ੍ਰਕਾਸ਼ ਚੌਹਾਨ, ਮਨੋ ਪ੍ਰਕਾਸ਼ ਚੌਹਾਨ, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ, ਪ੍ਰੋਗਰਾਮ ਮਿੱਟੀ ਦੀ ਖੁਸ਼ਬੂ ਬਹੁਤ ਚੰਗਾ ਚੱਲ ਰਿਹਾ, ਇਸ ਪ੍ਰੋਗਰਾਮ ਦੇ ਜਿਹੜੇ ਪਿਆਰ ਮਿਲ ਰਿਹਾ ਸਾਨੂੰ ਉਹਦੇ ਵਾਸਤੇ ਬਹੁਤ ਬਹੁਤ ਸ਼ੁਕਰੀਆ, ਸ਼ੁਕਰੀਆ ਜੀ ਦੋਸਤੋ। ਅਤੇ ਕਹਿੰਦੇ ਜੀ ਵੀ ਪ੍ਰੋਗਰਾਮ 'ਚ ਜਿਹੜੇ ਜੀ ਤੁਸੀਂ ਵਾਰਤਾਲਾਪ ਅਤੇ ਜਿਹੜੇ ਮਨੋਰੰਜਕ ਗੀਤ ਸਾਨੂੰ ਸੁਣਾਉਂਦੇ ਹੋ ਚੰਗੇ ਲੱਗਦੇ, ਸ਼ੁਕਰੀਆ ਜੀ ਚੌਹਾਨ ਸਾਹਿਬ। ਪ੍ਰੋਗਰਾਮ ਸੁਣਦੇ ਰਹੋ, ਖਤ ਪਾਉਂਦੇ ਰਹੋ। ਖੁਸ਼ੀ ਰਾਮ ਰਣਵਾ, ਰਾਮ ਕੁਮਾਰ ਪੂਣੀਆ, ਪਾਲਾ ਰਾਮ, ਕਾਨਾ ਰਾਮ, ਹਨੂੰਮਾਨ ਰਣਵਾ ਅਤੇ ਵਿਜੇ ਝਾਂਜੜੀਆ, ਹਰਚਰਨ, ਸੁਰਿੰਦਰ ਕੌਰ, ਕਹਿੰਦੇ ਜੀ ਬਹੁਤ ਸਾਰੇ ਸਾਥੀ ਪਿੰਡ ਗੋਬਿੰਦਪੁਰਾ 18 ਜੀ ਤੋਂ, ਸ਼ੁਕਰੀਆ ਦੋਸਤੋ ਖਤ ਪਾਇਆ ਜੀ। ਅਤੇ ਸਾਡੇ ਇਹ ਸਾਥੀ ਨੇ ਜੀ ਫਤਿਹਗੜ੍ਹ ਸਾਹਿਬ ਲੁਧਿਆਣਾ ਤੋਂ, ਕਹਿੰਦੇ ਵਿਨੋਦਪੁਰੀ, ਅਸ਼ੋਕਪੁਰੀ, ਸੁਸ਼ੀਲ ਨੀਲਮਪੁਰੀ ਅਤੇ ਕੈਲਾਸ਼ਪੁਰੀ ਅਤੇ ਰਾਮਾਪੁਰੀ, ਅਤੇ ਕਹਿੰਦੇ ਜੀ ਪ੍ਰੋਗਰਾਮ ਬਹੁਤ ਵਧੀਆ ਲੱਗਦਾ ਹੈ ਸਾਨੂੰ, ਗੀਤ ਪੰਜਾਬੀ ਜ਼ਰੂਰ ਸੁਣਵਾਵਾਂਗੇ ਜੀ। ਅਤੇ ਕਨੇਰਾ ਮੋਹਲਾ ਪਟਿਆਲਾ ਤੋਂ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ ਪਲਕ, ਕਰਨ, ਗੀਤੂ, ਨਿਹਾਰਿਕਾ ਅਤੇ ਹਾਰਦਿਕ ਵੰਸ਼ ਬੱਤਾ। ਅਤੇ ਇਹ ਸਾਡੇ ਕੋਲ ਖਤ ਪਹੁੰਚਿਆ ਜੀ ਸਾਡੇ ਸਾਥੀਆਂ ਦਾ। ਅਤੇ ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ, ਅਤੇ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਰੇਖਾ, ਗਗਨ ਸੋਨੀ ਅਤੇ ਸਪੀਤਾ ਔਰ ਗੀਤਾ। ਆਹ ਖਤ ਪਹੁੰਚਿਆ ਜੀ ਸਾਡੇ ਸਾਥੀਆਂ ਦਾ। ਅਤੇ ਲਿਖਣ ਵਾਲੇ ਨੇ ਰਣਜੀਤ ਸੋਲੰਕੀ, ਪਰਮਜੀਤ ਕੌਰ ਸੋਲੰਕੀ, ਵਿਸ਼ਨੂੰ ਦੇਵੀ ਸੋਲੰਕੀ, ਰਾਜਵੀਰ ਸੋਲੰਕੀ ਅਤੇ ਰਮਨ ਰਾਠੌੜ, ਜੱਸੂ ਪਵਾਰ ਅਤੇ ਜਗਵੀਰ ਸੋਲੰਕੀ ਦਾ। ਅਤੇ ਇਹ ਲਿਖਦੇ ਨੇ ਜੀ ਆਰਾਇਣ, ਵਾਰਡ ਨੰਬਰ 12, ਤਹਿਸੀਲ ਕਰਨਪੁਰ ਤੋਂ। ਕਹਿੰਦੇ ਜੀ ਸਤਿ ਸ਼੍ਰੀ ਅਕਾਲ, ਅਤੇ ਸਾਰੇ ਆਕਾਸ਼ਵਾਣੀ ਪਰਿਵਾਰ ਨੂੰ ਸਾਡੇ ਵੱਲੋਂ ਪਿਆਰ ਭਰੇ ਸਤਿ ਸ਼੍ਰੀ ਅਕਾਲ। ਕਹਿੰਦੇ ਜੀ ਪ੍ਰੋਗਰਾਮ ਬਲਵਿੰਦਰ ਕਲਿਆਣੀ ਜੀ ਨੇ ਪੇਸ਼ ਕੀਤਾ, ਤੁਹਾਨੂੰ ਬਹੁਤ ਚੰਗਾ ਲੱਗਿਆ, ਸ਼ੁਕਰੀਆ ਜੀ ਤੁਸੀਂ ਖਤ ਪਾਇਆ ਔਰ ਤੁਹਾਨੂੰ ਪ੍ਰੋਗਰਾਮ ਚੰਗਾ ਲੱਗਿਆ। ਸ਼੍ਰੀ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ, ਜਗਮੋਹਨ ਅਨਰੇਜਾ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ ਵੀ ਸਾਨੂੰ ਖਤ ਲਿਖਦੇ ਨੇ। ਆਹ ਖਤ ਲਿਖਿਆ ਜੀ ਮੁਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਕੈਪੀ ਕਪੂਰ ਬਜਵਾਲ, ਮੁਨੀਸ਼ ਬਜਾਜ, ਇਹਨਾਂ ਦੇ ਸਾਥੀ। ਅਤੇ ਆਹ ਖਤ ਪਹੁੰਚਿਆ ਜੀ ਹਨੂੰਮਾਨਗੜ੍ਹ ਤੋਂ, ਜਗਮਾਲ ਸਿੰਘ ਡਾਗਲਾ, ਹੈਪੀ ਡਾਗਲਾ ਅਤੇ ਸ਼ੋਭਾ ਨਾਇਕ ਦਾ। ਅਤੇ ਬਹੁਤ ਬਹੁਤ ਸ਼ੁਕਰੀਆ ਦੋਸਤੋ, ਤੁਸੀਂ ਖਤ ਪਾਏ ਸਾਨੂੰ, ਤੁਹਾਡੇ ਖਤ ਅਸੀਂ ਸ਼ਾਮਿਲ ਕਰ ਲਏ। ਉਮੀਦ ਕਰਾਂਗੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ। ਅਤੇ ਪ੍ਰੋਗਰਾਮ ਅੱਗੇ ਵਧਾਈਏ ਦੋਸਤੋ, ਸਾਡੇ ਜਿਹੜੇ ਅੱਜ ਦੇ ਤਕਨੀਕੀ ਸਾਥੀ ਉਹਨਾਂ ਨਾਲ ਅਸੀਂ ਰੂਬਰੂ ਤੁਹਾਨੂੰ ਕਰਵਾਉਂਦੇ ਨੇ। ਕੰਟਰੋਲ ਰੂਮ ਬਿਲਕੁਲ ਸਾਡੇ ਸਟੂਡੀਓ ਦੇ ਨਾਲ ਦੇ ਕਮਰੇ ਵਿੱਚ ਬੈਠੇ ਨੇ ਅਜੇ ਨੋਨੀਆ, ਧਰਮਪਾਲ ਵਰਮਾ, ਨਰਿੰਦਰ ਕੁਮਾਰ। ਅਤੇ ਸਾਡੇ ਤੋਂ ਲਗਭਗ 1.5-2 ਕਿਲੋਮੀਟਰ ਦੂਰ ਟਰਾਂਸਮੀਟਰ 'ਤੇ ਇਸ ਵਕਤ ਬਿਲਕੁਲ ਸੁਚੇਤ ਔਰ ਤਿਆਰ ਬਰ ਤਿਆਰ ਬੈਠੇ ਨੇ ਜੀ ਸੋਹਨ ਲਾਲ ਸੋਹਣਾ ਅਤੇ ਮੋਹਿਤ ਅਗਰਵਾਲ ਅਤੇ ਲਾਲ ਚੰਦ। ਬਿਲਕੁਲ ਇਹਨਾਂ ਦੇ ਬਦੌਲਤ ਪ੍ਰੋਗਰਾਮ ਤੁਸੀਂ ਆਕਾਸ਼ਵਾਣੀ ਕੋਟਨ ਸਿਟੀ ਚੈਨਲ ਤੋਂ ਸੁਣ ਰਹੇ ਹੋ, ਪੰਜਾਬੀ ਸਪਤਾਹਿਕ ਕਾਰਜਕ੍ਰਮ ਮਿੱਟੀ ਦੀ ਖੁਸ਼ਬੂ। ਅਤੇ ਹੁਣ ਕਰਦੇ ਹਾਂ ਗੱਲ ਦੋਸਤੋ, ਕੁਝ ਮੇਲ ਪਹੁੰਚ ਕੇ ਜੀ ਉਸ ਹੀ ਸ਼ਾਮਿਲ ਕਰ ਲੈਂਦੇ ਹਾਂ। ਅਤੇ ਆ ਝਾਰਖੰਡ ਤੋਂ ਪਹੁੰਚਿਆ ਜੀ ਮੇਲ ਸ਼ਫਕਦ ਅੰਜੁਮ ਅਤੇ ਐਸ ਐਮ ਜਾਵੇਦ ਦਾ। ਅਤੇ ਮਲੋਟ ਪੰਜਾਬ ਤੋਂ ਰਾਜਕੁਮਾਰ ਅੰਦੋਰਾ, ਵਿਕਾਸ ਅੰਦੋਰਾ, ਗੈਰੀ ਅੰਦੋਰਾ, ਬੇਬੀ ਅੰਦੋਰਾ। ਅਤੇ ਕਹਿੰਦੇ ਜੀ ਕੋਈ ਵੀ ਗੀਤ ਸੁਣਾ ਦਿਉ, ਸਤਿ ਸ਼੍ਰੀ ਅਕਾਲ ਲਿਖ ਕੇ

ਸਾਨੂੰ ਮੇਲ ਲਿਖ ਕੇ ਭੇਜ ਦਿਓ ਜੀ। ਅਤੇ ਸਾਡੇ ਸਾਥੀ ਨੇ ਜੀ ਇਹ ਮੇਲ ਲਿਖ ਕੇ ਭੇਜਿਆ ਜੀ ਇਹਨਾਂ ਨੇ, ਅਤੇ ਇਹਨਾਂ ਦਾ ਨਾਮ ਦੱਸ ਦਈਏ ਜੀ ਤੁਹਾਨੂੰ, ਅਤੇ ਪੰਡਰਪੁਰ ਤੋਂ ਜ਼ਾਕਿਰ, ਸੁਮੱਈਆ, ਸੁਬਾਨ, ਸਮੀਰ, ਸਲਮਾ ਅਤੇ ਮੁਮਤਾਜ਼ ਮੁਲਾਣੀ ਨੇ ਸਾਨੂੰ ਮੇਲ ਲਿਖ ਕੇ ਭੇਜਿਆ। ਕਹਿੰਦੇ ਜੀ ਸੁਤੰਤਰਤਾ ਦਿਵਸ ਦੀ ਲੱਖ ਲੱਖ ਵਧਾਈਆਂ। ਸ਼ੁਕਰੀਆ ਦੋਸਤੋ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ ਦੋਸਤੋ। ਪ੍ਰੋਗਰਾਮ ਕਹਿੰਦੇ ਸਾਨੂੰ ਬਹੁਤ ਵਧੀਆ ਲੱਗਦਾ ਜੀ, ਸ਼ੁਕਰੀਆ। ਅਤੇ ਅਗਲਾ ਜਿਹੜਾ ਮੇਲ ਪਹੁੰਚਿਆ ਜੀ ਛੱਤੀਸਗੜ੍ਹ ਤੋਂ ਹਮੇਸ਼ਵਰ ਸਾਹੂ, ਕਰਨ ਰਾਹੁਲ, ਚੰਪਾ ਸਾਹੂ ਦਾ, ਅਤੇ ਕਹਿੰਦੇ ਜੀ 15 ਅਗਸਤ ਦੀਆਂ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ। ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ ਦੋਸਤੋ, ਅਤੇ ਤੁਸੀਂ ਪ੍ਰੋਗਰਾਮ ਇਸ ਤਰ੍ਹਾਂ ਸੁਣਦੇ ਰਹੋ। ਅਤੇ ਇਹ ਪ੍ਰੋਗਰਾਮ ਦੇ ਕਹਿੰਦੇ ਸਾਨੂੰ ਜਿਹੜੀ ਪੇਸ਼ਕਸ਼ ਆ ਬਹੁਤ ਵਧੀਆ ਲੱਗਦੀ ਹੈ, ਤੁਸੀਂ ਇਸ ਤਰ੍ਹਾਂ ਪ੍ਰੋਗਰਾਮ ਪੇਸ਼ ਕਰਦੇ ਰਹੋ, ਸ਼ੁਕਰੀਆ। ਤੁਸੀਂ ਖਤ ਮੇਲ ਲਿਖਦੇ ਰਹੋ ਦੋਸਤੋ, ਅਸੀਂ ਪ੍ਰੋਗਰਾਮ ਪੇਸ਼ ਕਰਦੇ ਰਹਾਂਗੇ। ਅਗਲਾ ਮੇਲ ਪਹੁੰਚਿਆ ਜੀ ਅਹਿਮਦਗੜ੍ਹ ਮੰਡੀ ਪੰਜਾਬ ਤੋਂ, ਮੁਹੰਮਦ ਅਨਵਰ ਅੰਸਾਰੀ, ਰਵੀਨਾ ਆਸਿਫਾ, ਜਾਵੇਦ ਅਖਤਰ, ਜਸਮੀਨ ਸ਼ਕੀਲਾ, ਅਤੇ ਸਨਾ ਸਮਾ, ਹੀਨਾ ਅਤੇ ਰਾਜੀਆ, ਅਤੇ ਸੁਲਤਾਨਾ ਸੂਰਜ ਅੰਸਾਰੀ ਅਤੇ ਪਰਿਵਾਰ ਦੇ ਕਹਿੰਦੇ ਜੀ ਸਾਰੇ ਲੋਕ। ਕਹਿੰਦੇ ਪ੍ਰੋਗਰਾਮ ਬਹੁਤ ਚੰਗਾ ਲੱਗਦਾ ਹੈ, ਔਰ ਕੋਈ ਵੀ ਗੀਤ ਸਾਨੂੰ ਸੁਣਾਓ, ਬਿਲਕੁਲ ਗੀਤ ਸੁਣਾਉਂਦੇ ਅੰਸਾਰੀ ਸਾਹਿਬ, ਤੁਸੀਂ ਪ੍ਰੋਗਰਾਮ ਸੁਣਦੇ ਰਹੋ। ਅਤੇ ਆਹ ਪਹੁੰਚਿਆ ਜੀ ਸਾਡੇ ਕੋਲ ਮੇਲ ਇੰਦੌਰ ਤੋਂ, ਪੂਜਾ ਰਘਵੰਸ਼ੀ, ਨੰਦਨੀ ਰਘਵੰਸ਼ੀ, ਬਬੀਤਾ ਰਘਵੰਸ਼ੀ, ਸ਼ੋਭਾ ਅਤੇ ਵੰਦਨਾ, ਦੇਵਿਕਾ ਚੌਧਰੀ, ਲੱਡੂ ਚੌਧਰੀ, ਸਵਾਤੀ ਪ੍ਰਗਾ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀਆਂ ਦਾ ਸ਼ੁਕਰੀਆ ਦੋਸਤੋ, ਤੁਸੀਂ ਮੇਲ ਲਿਖ ਕੇ ਭੇਜਿਆ ਸਾਨੂੰ। ਅਗਲਾ ਮੇਲ ਪਹੁੰਚਿਆ ਜੀ ਸਾਡੇ ਸਾਥੀਆਂ ਦਾ, ਅਤੇ ਇਹ ਕਹਿੰਦੀ ਸਤਿ ਸ਼੍ਰੀ ਅਕਾਲ ਜਸਵੀਰ ਸਿੰਘ ਜੀ, ਸੁਤੰਤਰਤਾ ਦਿਵਸ ਦੀਆਂ ਬਹੁਤ ਬਹੁਤ ਵਧਾਈਆਂ, ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ। ਅਤੇ ਮਿੱਟੀ ਦੀ ਖੁਸ਼ਬੂ ਵਿੱਚ ਮੇਰਾ ਇਹ ਪਹਿਲਾ ਮੇਲ ਹੈ, ਬਿਲਕੁਲ ਮੇਲ ਤੁਹਾਡਾ ਪਹਿਲਾ ਸ਼ਾਮਿਲ ਹੈ, ਅਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਨੋਰ ਤੋਂ ਲਿਖਦੇ ਜੀ ਰਾਮ ਨਿਵਾਸ ਸੁਥਾਰ, ਗੁਰੂ ਜੀ, ਗੁਰੂ ਜੀ ਤੁਹਾਡਾ ਮੇਲ ਬਿਲਕੁਲ ਸ਼ਾਮਿਲ ਹੋ ਚੁੱਕਿਆ, ਅਤੇ ਉਮੀਦ ਕਰਾਂਗੇ ਅਗਲੇ ਪ੍ਰੋਗਰਾਮ 'ਚ ਵੀ ਤੁਸੀਂ ਮੇਲ ਸਾਨੂੰ ਲਿਖੋਗੇ, ਖਤ ਲਿਖੋਗੇ, ਅਤੇ ਸਾਡੇ ਨਾਲ ਟੈਲੀਫੋਨ 'ਤੇ ਗੱਲ ਵੀ ਕਰੋਗੇ, ਜੋ ਕਿ ਇਸੀ ਮਹੀਨੇ ਦੀ 28 ਤਰੀਕ ਨੂੰ ਪ੍ਰੋਗਰਾਮ ਹੈ ਹੈਲੋ ਮਿੱਟੀ ਦੀ ਖੁਸ਼ਬੂ, ਅਤੇ ਤੁਸੀਂ ਜ਼ਰੂਰ ਸਾਨੂੰ ਫੋਨ ਕਰਿਓ। ਅਗਲਾ ਮੇਲ ਪਹੁੰਚਿਆ ਜੀ ਵਿਨੋਦ ਬਿਸ਼ਨੋਈ, ਕਵਿਤਾ ਕਮਲਾ, ਬਲਵੰਤ ਰਾਮ ਬਿਸ਼ਨੋਈ, ਸੂਰਤਗੜ੍ਹ ਤੋਂ ਲਿਖਦੇ ਹਾਂ ਜੀ। ਕਹਿੰਦੇ ਜੀ ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਦੋਸਤੋ, ਕਹਿੰਦੇ ਪ੍ਰੋਗਰਾਮ ਬਹੁਤ ਵਧੀਆ ਚੱਲ ਰਿਹਾ, ਤੁਸੀਂ ਸਾਨੂੰ ਗੀਤ ਜ਼ਰੂਰ ਸੁਣਵਾਇਓ, ਬਿਲਕੁਲ ਗੀਤ ਸੁਣਵਾ ਦਿੰਦੇ ਹਾਂ। ਅਤੇ ਆਹ ਗੀਤ ਕੀ ਸੁਣਵਾ ਦਿੰਦੇ ਹਾਂ, ਫਿਰ ਉਸ ਤੋਂ ਬਾਅਦ ਆਪਾਂ ਗੱਲਬਾਤ ਹੋਰ ਕਰਦੇ ਹਾਂ ਜੀ।

ਜੀ ਦੋਸਤੋ, ਗੀਤ ਤੁਸੀਂ ਸੁਣ ਰਹੇ ਹੋ, ਮਗਰ ਉਸ ਤੋਂ ਪਹਿਲਾਂ ਅਸੀਂ ਗੱਲ ਦੱਸ ਦਈਏ ਦੋਸਤੋ, ਜੀਮੇਲ ਸਾਡੇ ਕੋਲ ਪਹੁੰਚ ਰਹੇ ਨੇ ਜੀ, ਚੱਕ 23GB ਵਿਜੇਨਗਰ ਤੋਂ ਇਹ ਸਾਡੇ ਕੋਲ ਮੇਲ ਪਹੁੰਚਿਆ। ਨਿਰਮਲ ਸਿੰਘ, ਦਲਜੀਤ ਕੌਰ, ਸੁਖਦੇਵ ਸਿੰਘ, ਮਹਿਤਾਬ, ਸ਼ਿਵਰਾਜ ਅਤੇ ਵੱਲੋਂ ਕਹਿੰਦੇ ਜੀ ਸਤਿ ਸ਼੍ਰੀ ਅਕਾਲ, ਅਤੇ ਸਾਨੂੰ ਕੋਈ ਵੀ ਗੀਤ ਸੁਣਵਾ ਦਿਓ। ਬਿਲਕੁਲ ਗੀਤ ਤੁਸੀਂ ਚੱਲ ਰਹੇ ਜੀ, ਸੁਣ ਰਹੇ ਹੋ ਗੀਤ ਤੁਸੀਂ। ਅਤੇ ਅਗਲਾ ਮੇਲ ਸਾਡੇ ਕੋਲ ਸਾਡੇ ਦੋਸਤਾਂ ਦਾ ਪਹੁੰਚਿਆ, ਖੇੜਾ ਪਰਿਵਾਰ ਦਾ, ਜਿਹੜਾ ਕਿ ਅਸੀਂ ਮੇਲ ਅਤੇ ਖਤ ਪਹਿਲਾਂ ਸ਼ਾਮਿਲ ਕਰ ਲਿਆ ਜੀ ਤੁਹਾਡਾ, ਅਤੇ ਸ਼ੁਕਰੀਆ ਦੋਸਤੋ, ਤੁਸੀਂ ਮੇਲ ਸਾਨੂੰ ਲਿਖ ਕੇ ਭੇਜਿਆ। ਤੁਸੀਂ ਅਗਲਾ ਮੇਲ ਸਭ ਤੱਕ ਪਹੁੰਚਦਾ ਜੀ, ਤੁਸੀਂ ਗੀਤ ਸੁਣਦੇ ਰਹੋ।

ਦੋਸਤੋ ਅੱਜ ਦਾ ਮਿੱਟੀ ਦੀ ਖੁਸ਼ਬੂ ਪ੍ਰੋਗਰਾਮ ਸਮਾਪਤ ਕਰਨ ਵਾਸਤੇ ਤੁਹਾਡੇ ਜਸਵੀਰ ਸਿੰਘ ਨੂੰ ਦੇ ਦਿਓ ਆਗਿਆ। ਸ਼ੁਭ ਰਾਤਰੀ, ਸ਼ੱਬਾ ਖੈਰ ਅਤੇ ਸਤਿ ਸ਼੍ਰੀ ਅਕਾਲ।